0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: and dial 111-000-101 FM.
2: There's music and then there's magic. One above FM 101.

0: ਅਸਲਾਮ ਅਲੈਕੁਮ ਵਰਵਰ ਐਫ ਐਮ ਪਾਕਿਸਤਾਨ ਦੇ ਲਾਰਡ ਸਟੇਸ਼ਨ ਤੋਂ ਆਵਾਜ਼ ਹੈ ਜੀ ਤੁਹਾਡੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੀ ਸਾਰੇ ਭੈਣਾਂ ਅਤੇ ਭਰਾਵਾਂ ਅਤੇ ਸੱਜਣਾਂ ਅਤੇ ਬੇਲੀਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਂ ਕਹਾਂਗਾ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਸੱਜਣ ਬੇਲੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਾਡੇ ਮਹਿਮਾਨ, ਔਰ ਇੱਕ ਵਾਰੀ ਫਿਰ ਤੁਹਾਡੇ ਵਾਸਤੇ ਢੇਰ ਸਾਰੀ ਇਨਫੋਰਮੇਸ਼ਨ ਅਸੀਂ ਨਾਦਰਾ ਦੇ ਹਵਾਲੇ ਨਾਲ ਲੈ ਕੇ ਆਏ ਹਾਂ। ਇਸ ਇਨਫੋਰਮੇਸ਼ਨ ਦੇ ਵਿੱਚ ਤੁਹਾਨੂੰ ਅਸੀਂ ਸ਼ਾਮਿਲ ਕਰਾਂਗੇ ਤੁਹਾਡੇ ਵਾਸਤੇ ਇਹ ਸੈਸ਼ਨ ਪੂਰੇ ਦਾ ਪੂਰਾ ਅਸੀਂ ਤਿਆਰ ਕੀਤਾ, ਔਰ ਉਹਦੇ ਵਿੱਚ ਤੁਹਾਡਾ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ, ਔਰ ਬਹੁਤ ਸਾਰੀ ਇਨਫੋਰਮੇਸ਼ਨ ਨਾਦਰਾ ਦੇ ਹਵਾਲੇ ਨਾਲ ਤੁਹਾਨੂੰ ਦਿੱਤੀ ਜਾਏਗੀ। ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਜੇ ਫੇਸਬੁੱਕ ਦੇ ਜ਼ਰੀਏ, ਜਿਹਦਾ ਪਤਾ ਹੈਗਾ www.facebook.com/fm101, ਔਰ SMS ਵੀ ਕਰ ਸਕਦੇ ਜੀ। 1-0-1L ਲਿਖੋ, ਸਪੇਸ ਦਿਓ, ਆਪਣਾ ਨਾਂ ਲਿਖੋ, ਆਪਣਾ ਪੈਗਾਮ ਲਿਖੋ, ਔਰ ਉਹਨੂੰ ਭੇਜ ਦਿਓ 4471 ਦਿੱਤੇ 'ਤੇ। ਟੈਲੀਫੋਨ ਨੰਬਰ ਹੈਗਾ ਜੇ ਲਾਈਵ ਕਾਲਸ ਵਾਸਤੇ ਵੀ ਅਤੇ ਔਫਿਰ ਕਾਲਸ ਵਾਸਤੇ ਵੀ 0-4-2-1-0-0-0-0-1। ਮੈਂ ਤੁਹਾਡਾ ਮੇਜ਼ਬਾਨ ਵਸੀਮ ਅਹਿਮਦ ਤੁਹਾਡੇ ਨਾਲ, ਅਤੇ ਨਾਦਰਾ ਦੇ ਮਹਿਮਾਨ ਫੋਕਲ ਪਰਸਨ ਸਾਡੇ ਨਾਲ ਮੌਜੂਦ ਨੇ ਜਨਾਬ ਰਿਜ਼ਵਾਨ ਅਲੀ ਪੱਟੀ, ਅਸਿਸਟੈਂਟ ਡਾਇਰੈਕਟਰ ਫੋਕਲ ਪਰਸਨ ਪੰਜਾਬ ਨਾਦਰਾ। ਜੀ ਪੱਟੀ ਸਾਹਿਬ, ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ।
1: ਜੀ ਬੜੀ ਮਿਹਰਬਾਨੀ ਜੀ, ਬੜਾ ਸ਼ੁਕਰੀਆ ਤੁਸੀਂ ਇੱਕ ਦਫ਼ਾ ਫਿਰ ਮੌਕਾ ਦਿੱਤਾ ਕਿ ਅਸੀਂ ਰੇਡੀਓ ਦੇ ਜ਼ਰੀਏ ਲੋਕਾਂ ਤੱਕ ਆਪਣਾ ਪੈਗਾਮ ਪਹੁੰਚਾ ਸਕੀਏ। ਬਹੁਤ ਸ਼ੁਕਰੀਆ। ਔਰ ਸੁਣਾਓ, ਕੈਸੀ ਤਬੀਅਤ ਹੈ
0: ਜੀ? ਸ਼ੁਕਰ ਅੱਲਾ ਦਾ,
1: ਗਰਮੀ ਕੈਸੀ ਪੈ ਰਹੀ?
0: ਗਰਮੀ ਨੇ ਮੈਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਵੱਟ ਕੱਢ ਦਿੱਤੇ ਨੇ
1: ਜੀ ਜੀ ਜੀ,
0: ਅਤੇ ਅੱਜ ਕੁਛ ਬਿਹਤਰ ਹੈ, ਥੋੜ੍ਹਾ ਜਿਹਾ ਕੁਛ ਮੈਨੂੰ ਬਿਹਤਰ ਲੱਗਿਆ।
1: ਵਰਨਾ ਕੋਈ ਸੁਬਾਹ ਹਵਾ ਵੀ ਚੱਲੀ ਹੈ, ਥੋੜ੍ਹੀ ਬਹੁਤ ਇਲਾਕਿਆਂ 'ਚ ਬਾਰਿਸ਼ ਵੀ ਹੋਈ ਦੀ ਹੈ।
0: ਬਿਲਕੁਲ ਠੀਕ ਹੈ, ਅੱਲਾ ਕਰੇ ਕਿ ਮੌਸਮ ਹੋਰ ਬਿਹਤਰ ਹੋ ਜਾਏ, ਵਰਨਾ ਜਿਹੜਾ ਹਬਸ ਹੁਮਸ ਹੋਇਆ ਨਾ, ਇਹਨੇ ਤਾਂ ਫੜ ਕੇ ਵੱਟ ਕੱਢ ਦਿੱਤੇ ਨੇ।
1: ਜੀ ਜੀ ਬਿਲਕੁਲ ਬਿਲਕੁਲ ਸਹੀ ਫਰਮਾ ਰਹੇ।
0: ਅੱਛਾ ਸਰ, ਇਸ ਤਰ੍ਹਾਂ ਕਿ ਰਿਜ਼ਵਾਨ ਅਲੀ ਭੱਟੀ ਸਾਹਿਬ ਕਿ ਬਹੁਤ ਸਾਰੇ ਲਿਸਨਰ ਨੇ ਸਾਡੇ ਪਿਛਲੇ ਪ੍ਰੋਗਰਾਮ ਨੂੰ ਸੁਣਿਆ, ਉਸ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਨਾਦਰਾ ਦਾ ਹੋਇਆ, ਉਹਨੂੰ ਵੀ ਲੋਕਾਂ ਨੇ ਬੜਾ ਪਸੰਦ ਕੀਤਾ। ਗੱਲ ਇੱਥੇ ਆਉਂਦੀ ਹੈ ਕਿ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਕੁਝ ਲੋਕਾਂ ਤੱਕ ਹਾਲੇ ਤੱਕ ਨਹੀਂ ਪਹੁੰਚ ਸਕੀ।
1: ਬਿਲਕੁਲ ਬਿਲਕੁਲ।
0: ਅਤੇ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਕੋਲੋਂ ਇਹ ਕਰਾਂਗਾ ਕਿ ਲੋਕਾਂ ਨੂੰ ਪਹਿਲੇ ਦੱਸੋ ਕਿ ਨਾਦਰਾ ਦਾ ਮਤਲਬ ਕੀ ਹੈ, ਇਹ ਕੀ ਚੀਜ਼ ਕੀ ਹੈ, ਕਿਉਂ ਹੈ?
1: ਅੱਛਾ ਜੀ, ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਭਾਈ ਜਾਨ ਕਿ ਨਾਦਰਾ ਦਾ ਜਿਹੜਾ ਮਤਲਬ ਨੇ, ਉਹਦਾ ਮਤਲਬ ਹੈ ਨੈਸ਼ਨਲ ਡੇਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ। ਇੱਕ ਐਸਾ ਅਦਾਰਾ ਹੈ ਜਿਹਨੂੰ ਸੰਨ 2000 ਦੇ ਵਿੱਚ ਮੁਸ਼ਰਫ ਸਾਹਿਬ ਨੇ ਡਿਵੈਲਪ ਕੀਤਾ ਸੀ। ਇਹਦਾ ਮਕਸਦ ਹੈ ਵੇ ਕਿ ਇੱਕ ਐਸਾ ਅਦਾਰਾ ਬਣਾਇਆ ਜਾਂਦਾ ਜਿਹੜਾ ਕੰਪਿਊਟਰਾਈਜ਼ਡ ਆਈ ਡੀ ਕਾਰਡ ਦੀ ਇਸ਼ੂਐਂਸ ਕਰੇ।
0: ਅੱਛਾ, ਮਤਲਬ ਸ਼ਨਾਖਤੀ ਕਾਰਡ ਜਿਹੜਾ ਉਹ ਕੰਪਿਊਟਰਾਈਜ਼ਡ
1: ਕਰੇ। ਇਹਦੇ ਨਾਲ ਨਾਲ ਸਿਰਫ ਅਗਰ ਤੁਸੀਂ ਕਦੀ ਨਾਦਰਾ ਆਰਡੀਨੈਂਸ ਪੜ੍ਹੋ ਤਾਂ ਹਰ ਕਿਸਮ ਦੀ ਜਿਹੜੀ ਰਜਿਸਟ੍ਰੇਸ਼ਨ ਹੈ
0: ਜੀ,
1: ਉਹ ਨਾਦਰਾ ਦਾ ਕੰਮ ਹੈ।
0: ਠੀਕ ਹੈ,
1: ਕੋਈ ਵਹੀਕਲ ਦੀ ਰਜਿਸਟ੍ਰੇਸ਼ਨ ਹੈ, ਕੋਈ ਬੱਚਿਆਂ ਦਾ ਇੰਦਰਾਜ ਹੈ, ਜਿੱਥੇ ਵੀ ਰਜਿਸਟ੍ਰੇਸ਼ਨ ਜਾਂ ਇੰਦਰਾਜ ਦੀ ਗੱਲ ਆਉਂਦੀ ਹੈ ਸਰਕਾਰੀ ਤੌਰ 'ਤੇ, ਉਹ ਨਾਦਰਾ ਦਾ ਮੈਂਡੇਟ ਹੈ।
0: ਮਤਲਬ ਕਿ ਸਾਨੂੰ ਨਾਦਰਾ ਦੇ ਜਿਹੜਾ ਡੇਟਾਬੇਸ ਹੈ, ਜਿਹੜਾ ਰਿਕਾਰਡ ਹੈ, ਉਹਦੇ ਵਿੱਚ ਸ਼ਾਮਿਲ ਹੋਣਾ ਸਾਡੇ ਵਾਸਤੇ ਕੰਪਲਸਰੀ ਹੈ, ਬਹੁਤ ਜ਼ਰੂਰੀ
1: ਹੈ। ਬਿਲਕੁਲ,
0: ਅਦਰਵਾਈਜ਼ ਲੀਗਲੀ ਕੋਈ ਹੈਸੀਅਤ ਨਹੀਂ ਹੈਗੀ ਕਿਸੇ ਚੀਜ਼।
1: ਜੀ ਜੀ ਬਿਲਕੁਲ ਬਿਲਕੁਲ, ਅਗਰ ਤੁਸੀਂ ਨਾਦਰਾ ਦਾ ਹਿੱਸਾ ਨਹੀਂ ਹੋ ਤਾਂ ਤੁਹਾਡੀ ਕੋਈ ਕਾਨੂੰਨੀ ਹੈਸੀਅਤ ਨਹੀਂ ਹੈ, ਤੁਹਾਡੇ ਕੋਲੋਂ ਕੋਈ ਬਰਥ ਸਰਟੀਫਿਕੇਟ ਹੈ, ਤੁਹਾਡੇ ਕੋਲੋਂ ਜਨਮ ਪਰਚੀ ਹੈ, ਤੁਹਾਡੇ ਕੋਲੋਂ ਕਿਸੇ ਕਿਸਮ ਦਾ ਵੀ ਰਜਿਸਟ੍ਰੇਸ਼ਨ ਦਾ ਡੇਟਾ ਹੈ, ਅਗਰ ਉਹ ਨਾਦਰਾ ਕੋਲੋਂ ਨਹੀਂ ਹੈਗਾ ਤਾਂ ਉਹਦੀ ਕੋਈ ਕਾਨੂੰਨੀ ਹੈਸੀਅਤ ਨਹੀਂ ਹੈਗੀ। ਅਸੀਂ ਐਸੇ ਵਾਸਤੇ ਰੇਡੀਓ ਪਾਕਿਸਤਾਨ ਦੇ ਤਵੱਸਤ ਦੇ ਨਾਲ ਇਹ ਪ੍ਰੋਗਰਾਮਾਂ ਦਾ ਇੱਕ ਸਿਲਸਿਲਾਕਾਰ ਜਾਰੀ ਕੀਤਾ ਹੈ, ਠੀਕ ਹੈ, ਪੂਰੇ ਪਾਕਿਸਤਾਨ ਦੇ ਵਿੱਚ FM 101 ਦੇ ਨਾਲ, ਕਿ ਜਿੱਥੇ ਜਿੱਥੇ ਲੋਕ ਮੌਜੂਦ ਨੇ ਉਹਨਾਂ ਦੀ ਇਲਾਕਾਈ ਜ਼ੁਬਾਨ ਦੇ ਵਿੱਚ ਅਸੀਂ ਪ੍ਰੋਗਰਾਮ ਦਾ ਆਗਾਜ਼ ਕੀਤਾ ਹੈ। ਸਾਡੇ ਪ੍ਰੋਗਰਾਮਾਂ ਦਾ ਬੇਸਿਕ ਮਕਸਦ ਹੈ ਵੇ ਕਿ ਯੂਨੀਅਨ ਕਾਉਂਸਲ ਤੋਂ ਜਿਹੜੀ ਦੋ ਡਾਕੂਮੈਂਟਸ ਬਣਦੀਆਂ ਨੇ, ਪੈਦਾਇਸ਼ ਅਤੇ ਵਫਾਤ ਦਾ ਸਰਟੀਫਿਕੇਟ, ਉਹਦੇ 'ਚ ਸਾਨੂੰ ਪਤਾ ਚੱਲਿਆ ਕਿ ਬਹੁਤ ਜ਼ਿਆਦਾ ਗੈਪ ਨੇ, ਲੋਕਾਂ ਨੇ ਨਹੀਂ ਬਣਵਾਇਆ, ਉਹਨਾਂ ਨੂੰ ਨਹੀਂ ਪਤਾ, ਉਹਨੂੰ ਦੂਰ ਕਰਨ ਵਾਸਤੇ ਅਸੀਂ ਇਹਨਾਂ ਪ੍ਰੋਗਰਾਮਾਂ ਦਾ ਆਗਾਜ਼ ਕੀਤਾ। ਉਹਦੇ ਨਾਲ ਨਾਲ ਜਿਹੜੇ ਕਾਲਰਸ ਆਣਗੇ ਜਿਨ੍ਹਾਂ ਦੀ ਸ਼ਨਾਖਤੀ ਕਾਰਡ ਦੇ ਹਵਾਲੇ ਦੇ ਨਾਲ ਜਾਂ ਇਨ ਡਾਕੂਮੈਂਟ ਦੇ ਹਵਾਲੇ ਨਾਲ ਕੋਈ ਪ੍ਰੋਬਲਮ ਹੋਏਗੀ, ਅਸੀਂ ਉਹਨਾਂ ਨੂੰ ਇਨਸ਼ਾਅੱਲਾ ਡਿਸਕਸ ਕਰਾਂਗੇ।
0: ਠੀਕ ਹੋ ਗਿਆ। ਅੱਛਾ, ਮੈਂ ਤੁਹਾਡੇ ਕੋਲ ਸਭ ਤੋਂ ਪਹਿਲੇ ਇਹ ਸਵਾਲ ਕਰਾਂਗਾ, ਬਲਕਿ ਪਹਿਲਾ ਸਵਾਲ ਮੈਂ ਕਰ ਚੁੱਕਿਆ, ਦੂਸਰਾ ਸਵਾਲ ਮੈਂ ਕਰਾਂਗਾ ਕਿ ਹਾਲੇ ਵੀ ਕੁਛ ਬੇਸ਼ੁਮਾਰ ਲੋਕ ਐਸੇ ਨੇ ਸਾਡੇ ਮੁਲਕ ਦੇ ਵਿੱਚ ਕਿ ਜਿਨ੍ਹਾਂ ਦੇ ਸ਼ਨਾਖਤੀ ਕਾਰਡ ਇਨਕੰਪਲੀਟ ਨੇ, ਨਹੀਂ ਬਣੇ ਜਾਂ ਹਾਲੇ ਤੱਕ ਨਹੀਂ ਬਣਵਾਏ ਉਹਨਾਂ ਨੇ?
1: ਜੀ ਜੀ, ਬਹੁਤ ਸੇ ਐਸੇ ਲੋਕ ਮੌਜੂਦ ਨੇ ਜਿਨ੍ਹਾਂ ਦੇ ਸ਼ਨਾਖਤੀ ਕਾਰਡ ਨਹੀਂ ਬਣੇ ਹੋਏ ਜੀ, ਕਿ ਜਿਨ੍ਹਾਂ ਨੇ ਆਪਣਾ ਅੰਦਰਾਜ ਨਹੀਂ ਕਰਾਇਆ ਨਾਦਰਾ ਦੇ ਨਾਲ, ਠੀਕ ਹੈ, ਉਹਨਾਂ ਦੇ ਉਹਨਾਂ ਨੂੰ ਜ਼ਰੂਰੀ ਹੈ ਕਿ ਆਪਣਾ ਇੰਦਰਾਜ ਕਰਾਉਣ।
0: ਬਿਲਕੁਲ ਜੀ,
1: ਬਹੁਤ ਤਾਦਾਦ ਹੈ, ਜ਼ਿਆਦਾ ਤਾਦਾਦ ਔਰਤਾਂ ਦੀ ਅਤੇ ਬੱਚਿਆਂ ਦੀ ਸ਼ਾਮਲ ਹੈ।
0: ਬਿਲਕੁਲ ਠੀਕ ਹੋ ਗਿਆ। ਅੱਛਾ, ਸਭ ਤੋਂ ਪਹਿਲੇ ਅਸੀਂ ਇੱਕ ਇਬਤਦਾ ਤੋਂ ਸ਼ੁਰੂ ਕਰਦੇ ਹਾਂ ਕਿ ਇੱਕ ਬੱਚਾ ਪੈਦਾ ਹੁੰਦਾ
1: ਜੀ,
0: ਉਹਦੀ ਯੂਨੀਅਨ ਕੌਂਸਲ ਦੇ ਵਿੱਚ ਵੀ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ?
1: ਬਿਲਕੁਲ।
0: ਔਰ ਨਾਦਰਾ ਦੇ ਵਿੱਚ ਜ਼ਰੂਰੀ ਹੈ ਕਿ ਉਹ ਕਰਵਾਈ ਜਾਏ?
1: ਬਿਲਕੁਲ
0: ਜੀ,
1: ਬਿਲਕੁਲ ਜੀ, ਜਿਸ ਤਰ੍ਹਾਂ ਹੀ ਕੋਈ ਬੱਚਾ ਪੈਦਾ ਹੁੰਦਾ ਹੈ ਅਤੇ ਉਹਦਾ ਸਭ ਤੋਂ ਜਿਹੜਾ ਪਹਿਲਾ ਇੰਦਰਾਜ ਹੁੰਦਾ ਨਾ, ਉਹ ਤਾਂ ਹਸਪਤਾਲ 'ਚ ਹੁੰਦਾ
0: ਜੀ। ਬਿਲਕੁਲ
1: ਠੀਕ ਹੈ, ਉਸ ਹਸਪਤਾਲ ਦੀ ਜ਼ਿੰਮੇਦਾਰੀ ਕਿ ਉਹਦਾ ਇੰਦਰਾਜ ਕਰਾਏ, ਅਤੇ ਉਸ ਇੰਦਰਾਜ ਤੋਂ ਬਾਅਦ ਉਹਦੀ ਜ਼ਿੰਮੇਦਾਰੀ ਕਿ ਯੂਨੀਅਨ ਕਾਉਂਸਲ ਤੋਂ ਜਾ ਕੇ ਆਪਣਾ ਬਰਥ ਸਰਟੀਫਿਕੇਟ ਹਾਸਲ ਕਰੇ, ਠੀਕ ਹੈ, ਫਿਰ ਉਹਦਾ ਇੰਦਰਾਜ ਮੁਕੰਮਲ ਹੁੰਦਾ। ਉਸ ਤੋਂ ਬਾਅਦ ਉਹ ਬੱਚਾ ਫਿਰ ਨਾਦਰਾ 'ਚ ਆਪਣਾ ਬੇ ਫਾਰਮ ਬਣਾਉਣ ਲਈ ਆਉਂਦਾ ਹੈ। ਇਹਨੂੰ ਤਿੰਨ ਮਰਾਹਲ 'ਚੋਂ ਗੁਜ਼ਰਨਾ ਪੈਂਦਾ
0: ਜੀ।
1: ਇਹਨਾਂ ਮਰਾਹਲਾਂ ਨੂੰ ਆਸਾਨ ਕਰਨ ਵਾਸਤੇ ਨਾਦਰਾ ਨੇ ਜਿਹੜਾ ਅੱਜ ਕੱਲ੍ਹ ਡਿਜੀਟਾਈਜੇਸ਼ਨ ਦਾ ਦੌਰ ਹੈ ਇਹਦਾ ਫਾਇਦਾ ਚੁੱਕਦੇ ਇਹਨੂੰ ਡਿਜੀਟਾਈਜ਼ ਕੀਤਾ
0: ਜੀ।
1: ਜਿਹੜਾ ਪਹਿਲਾ ਮਰਹਲਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਹਸਪਤਾਲ ਦਾ ਇੰਦਰਾਜ ਜਾਂ ਅਸੀਂ ਜਿਹਨੂੰ ਹਸਪਤਾਲ ਦੀ ਜਨਮ ਪਰਚੀ ਬੋਲਦੇ ਹਾਂ
0: ਜੀ ਜੀ,
1: ਠੀਕ ਹੈ, ਉਹਨੂੰ ਵੀ ਨਾਦਰਾ ਨੇ ਹੁਣੇ ਆਪਣੇ ਤਮਾਮ ਸੂਬਾਈ ਹੈਲਥ ਦੇ ਮਹਿਕਮੇ ਨਾਲ ਮਿਲ ਕੇ ਉਹਨੂੰ ਕੰਪਿਊਟਰਾਈਜ਼ ਕੀਤਾ। ਉਹਨੂੰ ਅਸੀਂ BNRT ਬਰਥ ਨੋਟੀਫਿਕੇਸ਼ਨ ਟੂਲ ਦਾ ਨਾਂ ਦਿੱਤਾ,
0: ਬਰਥ ਨੋਟੀਫਿਕੇਸ਼ਨ
1: ਬਰਥ ਨੋਟੀਫਿਕੇਸ਼ਨ ਐਂਡ ਰਜਿਸਟ੍ਰੇਸ਼ਨ ਟੂਲ BNRT, ਠੀਕ ਹੈ। ਜਿੰਨੇ ਪੰਜਾਬ ਸਰਕਾਰੀ ਹਸਪਤਾਲ ਨੇ ਉੱਥੇ ਇਹ ਸਿਸਟਮ ਲੱਗ ਚੁੱਕਿਆ, ਅਤੇ ਕੁਛ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਅਸੀਂ ਕੋਈ 500 ਦੇ ਕਰੀਬ ਲਾ ਦਿੱਤਾ ਹੈ। ਜਦੋਂ ਹੀ ਉੱਥੇ ਬੱਚਾ ਪੈਦਾ ਹੁੰਦਾ ਹੈ ਅਤੇ BNRT ਦੇ ਜ਼ਰੀਏ ਉਹਦਾ ਅੰਦਰਾਜ ਆਟੋਮੈਟਿਕਲੀ ਹੋ ਕੇ ਉਸ ਯੂਨੀਅਨ ਕੌਂਸਲ ਚਲਾ ਜਾਂਦਾ ਹੈ, ਅਤੇ ਉਸ ਬੱਚੇ ਨੂੰ SMS ਵੀ ਚਲਾ ਜਾਂਦਾ ਹੈ ਕਿ ਤੁਹਾਡਾ ਅੰਦਰਾਜ ਹੋ ਗਿਆ, ਅਤੇ ਤੁਸੀਂ ਹੁਣ ਆਪਣੀ ਯੂਨੀਅਨ ਕੌਂਸਲ ਜਾ ਕੇ ਇਹਦਾ ਬਰਥ ਸਰਟੀਫਿਕੇਟ ਹਾਸਲ ਕਰ ਲਓ।
0: ਅੱਛਾ,
1: ਅਤੇ ਅਗਲਾ ਮਰਹਲਾ ਹੁੰਦਾ ਹੈ ਕਿ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ 'ਚੋਂ ਕੋਈ ਇੱਕ ਬੰਦਾ ਆਪਣੀ ਕਰੀਬੀ ਯੂਨੀਅਨ ਕੌਂਸਲ 'ਚ ਜਾਏ ਅਤੇ ਜਾ ਕੇ ਜਿਹੜੀ ਇਨਫੋਰਮੇਸ਼ਨ ਨਹੀਂ ਸੀ ਹੈਗੀ, ਮਿਸਾਲ ਦੇ ਤੌਰ 'ਤੇ ਜਦੋਂ ਬੱਚੇ ਨੂੰ ਪੈਦਾ ਹੁੰਦਾ ਅਤੇ ਉਹਦਾ ਨਾਂ ਨਹੀਂ ਰੱਖਿਆ ਜਾਂਦਾ
0: ਜੀ,
1: ਉਹਦਾ ਨਾਂ ਰੱਖ ਦੇਣ, ਉਦੋਂ ਵਾਲਦੈਨ ਦੀ ਕਾਪੀਆਂ ਨਹੀਂ ਸੀ, ਉੱਥੇ ਬਾਕੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਬੱਚੇ ਦਾ ਬਰਥ ਸਰਟੀਫਿਕੇਟ ਲੈ ਲੈਣ
0: ਜੀ,
1: ਠੀਕ ਹੈ। ਅਤੇ ਤੀਸਰਾ ਮਰਹਲਾ ਫਿਰ ਉਹਨਾਂ ਨੇ ਨਾਦਰਾ ਦੇ ਕੋਲ ਆ ਕੇ ਆਪਣੇ ਬੱਚੇ ਦਾ ਬੇਫਾਰਮ ਬਣਾਉਣਾ ਹੁੰਦਾ ਹੈ, ਜਿਹਨੂੰ ਅਸੀਂ CRC ਵੀ ਬੋਲਦੇ ਹਾਂ
0: ਜੀ।
1: ਇਹਨੂੰ ਤਿੰਨਾਂ ਮਰਹਲਾਂ ਨੂੰ ਅਸੀਂ ਹੋਰ ਡਿਜੀਟਾਈਜ਼ ਕੀਤਾ ਹੈ। ਅਗਰ ਤੁਸੀਂ ਘਰ ਬਹਿ ਕੇ ਕਰਨਾ ਚਾਹੁੰਦੇ ਹੋ ਤਾਂ ਨਾਦਰਾ ਦੀ ਐਪਲੀਕੇਸ਼ਨ ਮੌਜੂਦ ਹੈ PAK ID ਦੇ ਨਾਂ ਤੋਂ, ਉਹ ਡਾਊਨਲੋਡ ਕਰੋ ਅਤੇ ਇਹ ਸਾਰੇ ਕੰਮ ਘਰ ਬਹਿ ਕੇ ਵੀ ਕੀਤੇ ਜਾ ਸਕਦੇ ਨੇ, ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ।
0: ਬਿਲਕੁਲ ਠੀਕ ਹੋ ਗਿਆ ਜਨਾਬ, ਕਿਸੇ ਵੀ ਜਾਣ ਦੀ ਜ਼ਰੂਰਤ ਨਹੀਂ। ਅਗਰ ਅਸੀਂ PAK ID ਦਾ ਜਿਹੜਾ ਐਪ ਹੈ ਉਹਨੂੰ ਅਗਰ ਡਾਊਨਲੋਡ ਕਰ ਲਈਏ, ਮਗਰ ਇਹ ਦੇਖੋਗੇ ਬਹੁਤ ਸਾਰੇ ਲੋਕ ਕਨਫਿਊਜ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਜਿਹੜਾ ਉਹਨਾਂ ਨੂੰ ਲਿਖੇ ਪੜ੍ਹੇ ਨਹੀਂ ਹੁੰਦੇ ਆਮ ਤੌਰ ਦੇ ਉੱਤੇ, ਉਹ ਫਿਰ ਦੂਸਰੇ ਬੰਦੇ ਦੇ ਮਰਹੂਨੇ ਮਿੰਨਤ ਹੋ ਜਾਂਦੇ ਨੇ। ਕਿਆ PAK ID ਤੋਂ ਮੁਸਤਫੀਦ ਹੋਣ ਵਾਸਤੇ ਜ਼ਰੂਰੀ ਹੈ ਕਿ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ ਜਾਂ ਉਹਨੂੰ ਥੋੜ੍ਹਾ ਬਹੁਤ ਨੋ ਹਾਓ ਹੋਵੇ, ਥੋੜ੍ਹਾ ਬਹੁਤਾ ਇਲਮ ਹੋਵੇ ਅਤੇ ਉਹ ਕਰ ਸਕਦਾ ਉਹਨੂੰ ਇਸਤੇਮਾਲ?
1: ਨਹੀਂ ਜੀ, ਅਸੀਂ ਬੜੀ ਇਹਨੂੰ ਆਸਾਨ ਅਤੇ ਸਹਿਲ ਬਣਾਇਆ। ਇਹ ਉਰਦੂ ਅਤੇ ਅੰਗਰੇਜ਼ੀ ਦੋਨਾਂ ਜ਼ਬਾਨਾਂ 'ਚ ਮੌਜੂਦ ਹੈ। ਜਦੋਂ ਤੁਸੀਂ ਖੋਲੋਗੇ ਅਤੇ ਨਾਲ ਉਰਦੂ ਵੀ ਆ ਰਹੀ ਹੈ ਅਤੇ ਅੰਗਰੇਜ਼ੀ ਵੀ ਆ ਰਹੀ ਹੈ, ਅਤੇ ਸਾਰਾ ਜਿਹੜਾ ਸੈਟਅਪ ਹੈ ਨਾ ਉਹ ਜਦੋਂ ਤੁਸੀਂ ਇਹਨੂੰ ਚਲਾਉਂਦੇ ਹੋ ਕਿਸੇ ਵੀ ਐਪਲੀਕੇਸ਼ਨ ਨੂੰ ਫਿਲ ਕਰਦੇ ਹੋ ਤਾਂ ਤੁਹਾਨੂੰ ਆਪ ਹੀ ਅੱਗੇ ਸਟੈਪ ਬਾਏ ਸਟੈਪ ਲਈ ਜਾਂਦਾ,
0: ਪਤਾ ਚੱਲ,
1: ਇੱਕ ਆਸਾਨ ਕੰਮ ਉਹ ਤੁਹਾਨੂੰ ਦੱਸੇਗਾ। ਹੁਣ ਤੁਸੀਂ ਡਾਟਾ ਐਂਟਰ ਕਰੋ, ਹੁਣ ਤੁਸੀਂ ID ਕਾਰਡ ਐਂਟਰ ਕਰੋ, ਹੁਣ ਤੁਸੀਂ ਤਸਵੀਰ ਲਾਓ
0: ਜੀ,
1: ਹੁਣ ਤੁਸੀਂ ਅੰਗੂਠੇ ਰੱਖੋ, ਇੰਝ ਰੱਖੋ, ਇੰਝ ਤਸਵੀਰ ਲਾਓ, ਇਹ ਵਾਲਾ ਤੁਹਾਡੀ ਇਨਫੋਰਮੇਸ਼ਨ ਨਹੀਂ ਹੈਗੀ। ਅਸੀਂ ਉਹਨੂੰ ਸਿਸਟਮ ਦੇ ਨਾਲ ਬੜਾ ਇੱਕ ਆਸਾਨ ਤਰੀਨ ਐਪ ਬਣਾਈ ਹੈ, ਤਕਰੀਬਨ 9 ਮਿਲੀਅਨ ਦੇ ਕਰੀਬ ਲੋਕ ਉਹਨੂੰ ਹਾਲੇ ਤੱਕ ਡਾਊਨਲੋਡ ਕਰ ਚੁੱਕੇ ਨੇ, ਉਸ ਤੋਂ ਮੁਸਤਫੀਦ ਹੋ ਰਹੇ ਨੇ।
0: ਜ਼ਬਰਦਸਤ ਜ਼ਬਰਦਸਤ। ਅਤੇ ਆਪਣਾ ਰਿਜ਼ਵਾਨ ਅਲੀ ਭੱਟੀ ਸਾਹਿਬ, ਗੱਲ ਇਹ ਆ ਕਿ ਇਸ ਵੇਲੇ ਸਾਡੇ ਬੇਸ਼ੁਮਾਰ ਲਿਸਨਰ ਜਿਹੜੇ ਨੇ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ, ਔਰ ਸਾਡੇ ਜਿਹੜਾ ਰੇਡੀਓ ਪਾਕਿਸਤਾਨ ਦਾ ਐਪ ਹੈ ਉਹਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਸਾਡਾ ਪ੍ਰੋਗਰਾਮ ਸੁਣਿਆ ਜਾ ਰਿਹਾ, ਔਰ ਜਿੱਥੇ ਜਿੱਥੇ ਲੋਕ ਪੰਜਾਬੀ ਸਮਝ ਰਹੇ ਨੇ ਔਰ ਉਹਨੂੰ ਬੋਲਦੇ ਨੇ ਉਹਨਾਂ ਵਾਸਤੇ ਬਹੁਤ ਹੀ ਆਸਾਨ ਔਰ ਸਹਿਲ ਤੁਸੀਂ ਇਹ ਪ੍ਰੋਗਰਾਮ ਤਰਤੀਬ ਦਿੱਤਾ ਹੈ ਕਿ ਲੋਕਲ ਜ਼ੁਬਾਨਾਂ ਦੇ ਵਿੱਚ ਇਹਨੂੰ ਪੇਸ਼ ਕੀਤਾ
1: ਜੀ। ਬਿਲਕੁਲ।
0: ਅੱਛਾ, ਜਿੱਥੇ ਪੈਦਾਇਸ਼ ਦੀ ਗੱਲ ਹੋ ਰਹੀ ਸੀ ਉਹਦੇ ਵਿੱਚ ਇਸ ਤਰ੍ਹਾਂ ਵੀ ਹੈ ਕਿ ਪਿੰਡਾਂ ਥਾਵਾਂ ਦੇ ਵਿੱਚ ਕੋਈ ਐਸੀ ਸਹੂਲੀਅਤ ਮਯਸਰ ਨਹੀਂ, ਲੋਕ ਜਿਹੜੇ ਨੇ ਉਹ ਇੱਥੋਂ ਤੱਕ ਕਿ ਜੱਚਾ ਬੱਚਾ ਹੋਸਪਿਟਲ ਤੱਕ ਵੀ ਨਹੀਂ ਜਾਂਦੇ, ਬਲਕਿ ਉਹ ਪੁਰਾਣੇ ਹੀ ਤਰੀਕੇ ਦੇ ਨਾਲ ਪੈਦਾਇਸ਼ ਬੱਚੇ ਦੀ ਉੱਥੇ ਹੁੰਦੀ ਹੈ। ਉਹਦੇ ਬਾਰੇ 'ਚ ਕੋਈ ਪਲਾਨ ਕੀਤਾ ਗਿਆ, ਕੋਈ ਮਨਸੂਬਾ ਬਣਾਇਆ ਗਿਆ?
1: ਅੱਛਾ, ਦੇਖੋ, ਅਸੀਂ ਸ਼ੁਰੂ 'ਚ ਇੱਕ ਗੱਲ ਕੀਤੀ ਹੈ ਕਿ ਬਾਹੈਸੀਅਤ ਸ਼ਹਿਰੀ ਤੁਹਾਡਾ ਨਾਦਰਾ ਦੇ ਡਾਟਾਬੇਸ ਦੇ ਨਾਲ ਮੁਨਸਲਿਕ ਹੋਣਾ, ਉਹਦੇ 'ਚ ਐਂਟਰ ਹੋਣਾ ਲਾਜ਼ਮੀ ਹੈ।
0: ਬਿਲਕੁਲ ਠੀਕ,
1: ਠੀਕ ਹੈ। ਅਤੇ ਉਹ ਕਿਸੇ ਤਰ੍ਹਾਂ ਵੀ ਹੋਣਾ
0: ਜੀ,
1: ਠੀਕ ਹੈ, ਉਹ ਸ਼ਹਿਰੀ ਦੀ ਆਪਣੀ ਜ਼ਿੰਮੇਵਾਰੀ ਕਿ ਉਹ ਆਪਣਾ ਅੰਦਰਾਜ ਕਰਾਏ। ਅਗਰ ਉਹ ਅੰਦਰਾਜ ਨਹੀਂ ਕਰਾਏਗਾ ਤਾਂ ਜਿਹੜੀ ਸੋਸ਼ਲ ਸਹੂਲੀਅਤ ਨੇ ਉਹਨੂੰ ਸੁਸਾਇਟੀ ਦੀਆਂ ਉਹ ਨਹੀਂ ਮਿਲ ਸਕਣਗੀਆਂ।
0: ਬਿਲਕੁਲ,
1: ਉਹਦਾ ਦਾਖਲਾ ਨਹੀਂ ਹੋ ਸਕਦਾ, ਬੱਚੇ ਦਾ ਬੇਫਾਰਮ ਨਹੀਂ ਬਣ ਸਕਦਾ, ਉਹਦਾ ID ਕਾਰਡ ਨਹੀਂ ਬਣ ਸਕਦਾ, ਉਹਨੂੰ ਟੀਕੇ ਨਹੀਂ ਲੱਗ ਸਕਦੇ, ਠੀਕ ਹੈ। ਅਤੇ ਉਹ ਜਿਹੜੀ ਸਹੂਲੀਅਤ ਸ਼ਹਿਰੀਆਂ ਨੂੰ ਮਿਲਦੀਆਂ ਨੇ ਉਹ ਲਿੰਕ ਨੇ, ਮੁਨਸਲਿਕ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ। ਅਤੇ ਪਿੰਡਾਂ ਥਾਵਾਂ ਦੇ ਵਿੱਚ ਵੀ ਯੂਨੀਅਨ ਕੌਂਸਲਸ ਮੌਜੂਦ ਨੇ, ਇੱਕ ਪੂਰਾ ਤਰੀਕਾਕਾਰ ਮੌਜੂਦ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਗੁਜ਼ਾਰਿਸ਼ ਕੀਤੀ ਹੈ ਕਿ ਪੰਜਾਬ ਦੇ ਜਿੰਨੇ ਵੀ BHU DHQ THQ ਸਾਰੇ ਹਸਪਤਾਲਾਂ ਨੂੰ ਅਸੀਂ ਲਿੰਕ ਕਰ ਛੱਡਿਆ ਹੈ, ਅਤੇ ਉਹਦੇ 'ਚ ਵੀ ਇਹ ਮੌਜੂਦ। ਹਾਂ, ਜਿਹੜੀਆਂ ਘਰੋਂ ਕਾਰ ਪੈਦਾਇਸ਼ ਹੁੰਦੀ ਹੈ ਉਹਦੇ ਲਈ ਵੀ ਅਸੀਂ ਇੱਕ ਐਪਲੀਕੇਸ਼ਨ ਲੈ ਕੇ ਆ ਰਹੇ ਹਾਂ ਲੇਡੀ ਹੈਲਥ ਵਰਕਰ ਵਾਸਤੇ, ਉਹ ਵੀ ਇਨਸ਼ਾਅੱਲਾ ਬੜੀ ਜਲਦੀ ਲਾਂਚ ਹੋ ਜਾਏਗੀ। ਲੇਕਿਨ ਫਿਲਹਾਲ ਅਗਰ ਉਹ ਘਰ ਵੀ ਇੰਦਰਾਜ ਹੁੰਦਾ ਅਤੇ ਉਹਨੇ ਇਹ ਦੱਸਣਾ ਹੈ ਕਿ ਮੇਰਾ ਘਰ ਇੰਦਰਾਜ ਹੋਇਆ ਅਤੇ ਜਾ ਕੇ ਆਪਣੀ ਯੂਨੀਅਨ ਕੌਂਸਲ 'ਤੇ ਦਰਜ ਕਰਾ ਲੈਣਾ, ਉਹਦੇ ਲਈ ਵੀ ਕੋਈ ਮੁਸ਼ਕਲ ਨਹੀਂ ਆਉਂਦੀ।
0: ਬਿਲਕੁਲ ਠੀਕ ਹੋ ਗਿਆ।

0: ਤੁਸੀਂ ਸੁਣਦੇ ਪਏ ਜੇ 1 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਪ੍ਰੋਗਰਾਮ ਜਿਹਦੇ ਵਿੱਚ ਨਾਦਰਾ ਦੇ ਇਸ ਵੇਲੇ ਨੁਮਾਇੰਦੇ ਸਾਡੇ ਕੋਲ ਮੌਜੂਦ ਨੇ ਜਨਾਬ ਰਿਜ਼ਵਾਨ ਅਲੀ ਭੱਟੀ ਸਾਹਿਬ ਅਤੇ ਮੁਖਤਲਿਫ ਕਿਸਮ ਦੇ ਸਵਾਲ ਅਗਰ ਤੁਸੀਂ ਕਰਨੇ ਚਾਹੋ ਤਾਂ ਤੁਸੀਂ ਕਰ ਸਕਦੇ ਜੇ ਜਿਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈਗਾ 0424-1100-001 ਅਤੇ ਤੁਹਾਡੀਆਂ ਲਾਈਵ ਕਾਲਸ ਪ੍ਰੋਗਰਾਮ 'ਚ ਅਸੀਂ ਹੁਣੇ ਸ਼ਾਮਿਲ ਕਰਾਂਗੇ ਅਗਰ ਕੋਈ ਸਵਾਲ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਜੇ ਅੱਛਾ ਭੱਟੀ ਸਾਹਿਬ ਮੈਨੂੰ ਇਹ ਦੱਸੋ ਕਿ ਬੇਫੋਰਮ ਕਿਸ ਉਮਰ ਤੱਕ ਬਣਵਾਇਆ ਜਾ ਸਕਦਾ
1: ਅੱਛਾ ਜੀ ਬੇਫਾਰਮ ਜਿਹੜਾ ਨਾ ਬੇਫਾਰਮ ਉਹਨਾਂ ਬੱਚਿਆਂ ਦਾ ਬਣਦਾ ਜਿਨ ਦੀ ਇਹਨਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ
0: ਜੀ
1: ਠੀਕ ਹੈ ਅਤੇ ਉਹ ਕਿਸੇ ਟਾਈਮ ਵੀ ਬਣ ਸਕਦਾ ਅਸੀਂ ਉਹਨਾਂ ਨੂੰ ਹੁਣ ਅਸੀਂ ਬੇਫਾਰਮ ਨੂੰ ਨਾ 3 ਕੈਟਾਗਰੀ 'ਚ ਕਰ ਦਿੱਤਾ ਹੈ ਤਕਸੀਮ
0: ਜੀ
1: 3 ਉਹਦੀਆਂ ਅਸੀਂ ਗਰੋਹ ਬਣਾ ਦਿੱਤੇ ਨੇ ਪਹਿਲਾਂ ਜਿਹੜਾ 1 ਤੋਂ ਲੈ ਕੇ 3 ਸਾਲ ਤੀਕਰ ਫਿਰ 3 ਤੋਂ ਲੈ ਕੇ 10 ਸਾਲ ਤੀਕਰ ਅਤੇ 10 ਸਾਲ ਤੋਂ ਜ਼ਿਆਦਾ ਜਿਹੜੇ 1 ਤੋਂ 3 ਸਾਲ ਤੀਕਰ ਨੇ ਨਾ ਉਹਦੇ 'ਚ ਅਸੀਂ ਬੱਚਿਆਂ ਦੀ ਕੋਈ ਇਨਫੋਰਮੇਸ਼ਨ ਨਹੀਂ ਲੈਂਦੇ ਠੀਕ ਹੈ ਆਮ ਬੇਫਾਰਮ ਤੁਹਾਨੂੰ ਬੜਾ ਆਸਾਨੀ ਨਾਲ ਮਿਲ ਜਾਂਦਾ ਬਰਥ ਸਰਟੀਫਿਕੇਟ ਦੀ ਬੁਨਿਆਦ 'ਤੇ ਜਿਹੜਾ 3 ਸਾਲ ਤੋਂ ਜ਼ਿਆਦਾ ਹੈ ਨਾ ਜੀ ਉਹਦੇ ਉੱਤੇ ਅਸੀਂ ਫਿਰ ਤਸਵੀਰ ਲੈਂਦੇ ਹਾਂ
0: ਅਤੇ
1: ਫਿਰ ਜਿਹੜਾ 10 ਸਾਲ ਤੋਂ ਜ਼ਿਆਦਾ ਉਹਦੇ ਉੱਤੇ ਉਹਦੇ ਬੱਚੇ ਦਾ ਆਇਰਸ ਅਤੇ ਬਾਇਓਮੈਟ੍ਰਿਕ ਵੀ ਕੈਪਚਰ
0: ਅੱਛਾ ਅਗਰ ਕੋਈ 3 ਸਾਲ 'ਚ ਵੀ ਨਹੀਂ ਕਰਵਾਉਂਦਾ ਔਰ ਉਸ ਤੋਂ ਬਾਅਦ ਵੀ ਨਹੀਂ ਕਰਵਾਉਂਦਾ ਬਲਕਿ 10 ਜਾਂ 12 ਸਾਲ ਏਜ ਜਿਹੜੀ ਤੁਸੀਂ ਦੱਸੀ ਹੈ ਉਹਦੇ ਵਿੱਚ ਅਗਰ ਕੋਈ ਬੰਦਾ ਆਉਂਦਾ ਤੁਹਾਡੇ ਕੋਲ ਫਿਰ ਉਹਦੇ ਵਾਸਤੇ ਕੋਈ ਅਲੱਗਾ ਕਾਨੂੰਨ ਹੈ ਕੋਈ ਤਰੀਕਾਕਾਰ ਮੁਖਤਲਿਫ ਹੈ
1: ਜੀ ਬੇਫਾਰਮ ਤਾਂ ਬਣ ਜਾਂਦਾ ਲੇਕਿਨ ਉਹਦੇ ਲਈ ਕੋਈ ਵੈਰੀਫਿਕੇਸ਼ਨ ਦੀ ਜਿਹੜੀ ਰਿਕੁਆਇਰਮੈਂਟਸ ਨਾ ਉਹ ਵੱਧ ਜਾਂਦੀਆਂ
0: ਜੀ ਜੀ ਅੱਛਾ ਠੀਕ
1: ਹੈ ਉਹਨੂੰ ਬਰਥ ਸਰਟੀਫਿਕੇਟ ਲਿਆਉਣਾ ਪੈਂਦਾ ਉਹਦੇ ਪੇਰੈਂਟਸ ਨਾਲ ਆਉਂਦੇ ਨੇ ਅੰਗੂਠੇ ਲਾਉਂਦੇ ਨੇ ਫਿਰ ਉਹ ਵਜੂਹਾਤ ਬਿਆਨ ਕਰਦੇ ਨੇ ਕਿ ਉਹਨਾਂ ਨੇ ਇੰਦਰਾਜ ਕਿਉਂ ਨਹੀਂ ਕਰਾਇਆ
0: ਅੱਛਾ ਜੀ ਜੀ ਜੀ ਜੀ ਅੱਛਾ ਪਹਿਲੇ ਬੇਫਾਰਮ ਬਣ ਜਾਂਦਾ ਸੀ ਹੁਣ ਬੇਫਾਰਮ ਵਾਸਤੇ ਜ਼ਰੂਰੀ ਹੈ ਕਿ ਉਹਦੇ ਵਾਲਦੈਨ ਵੀ ਆਮ ਤੌਰ 'ਤੇ ਨਾਲ ਕਿਹਾ ਜਾਂਦਾ ਕਿ ਨਾਲ ਆਉਣ
1: ਜੀ ਬਿਲਕੁਲ ਬਿਲਕੁਲ ਉਹ ਇਸ ਲਈ ਕਿ ਅਸੀਂ ਆਪਣੇ ਜਿਹੜੇ ਪਹਿਲੇ ਲੋਕਾਂ ਦੀ ਗਵਾਹੀ ਲੈਂਦੇ ਸਾਂ
0: ਜੀ
1: ਕਿ ਉਹ ਕਿਸੀ ਤੁਸੀਂ ਕਿਸੇ ਗੈਜੇਟਿਡ ਅਫਸਰ ਕੋਲੋਂ ਕੋਈ ਫਾਰਮ ਟੈਸਟ ਕਰਾਓ ਅਸੀਂ ਖਤਮ ਕਰ ਛੱਡਿਆ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਫੈਮਿਲੀ 'ਚ ਕੋਈ ਵੀ ਬੰਦਾ ਆ ਕੇ ਅਗਰ ਬਾਇਓਮੈਟ੍ਰਿਕ ਲਾ ਦੇ ਤਾਂ ਉਹੀ ਅਟੈਸਟੇਸ਼ਨ ਹੁੰਦੀ
0: ਜੀ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਸਰ ਗੱਲ ਇੰਨੀ ਹੋ ਰਹੀ ਹੈ ਕਿ ਪੈਦਾਇਸ਼ ਦੇ ਹਵਾਲੇ ਨਾਲ ਗੱਲ ਹੋ ਗਈ ਬੇਫਾਰਮ ਦੇ ਹਵਾਲੇ ਨਾਲ ਹੋ ਗਈ ਔਰ ਰਜਿਸਟ੍ਰੇਸ਼ਨ ਦੇ ਹਵਾਲੇ ਨਾਲ ਹੋ ਗਈ ਇਸ ਤਰ੍ਹਾਂ ਜ਼ਿੰਦਗੀ ਹੈ ਜ਼ਿੰਦਗੀ ਦੇ ਮੁਖਤਲਿਫ ਪਹਿਲੂ ਨੇ ਔਰ ਉਹਦੇ ਜਿੱਥੇ ਪੈਦਾਇਸ਼ ਵੀ ਹੈ ਉੱਥੇ ਮੌਤ ਵੀ ਹੈ ਅਤੇ ਵਫਾਤ ਵੀ ਹੈ ਅਤੇ ਮੈਨੂੰ ਇਹ ਦੱਸੋ ਕਿ ਅਗਰ ਕੋਈ ਕਿਸੇ ਦੇ ਘਰ ਕੋਈ ਖੁਦਾ ਨਾ ਖਾਸਾ ਵਫਾਤ ਹੁੰਦੀ ਹੈ ਅਤੇ ਉਹਦਾ ਕੀ ਤਰੀਕਾਕਾਰ ਹੈ ਉਹਨੂੰ ਰਜਿਸਟਰਡ ਕਰਵਾਉਣ ਦਾ
1: ਦੇਖੋ ਜੀ ਨਾਦਰਾ ਨੇ ਲੋਕਲ ਗੌਰਮੈਂਟ ਦੇ ਤਾਮ ਸੂਬਾਈ ਲੋਕਲ ਗੌਰਮੈਂਟ ਦੇ ਤਾਮੋ ਨਾਲ ਇੱਕ ਪ੍ਰੋਜੈਕਟ ਸਟਾਰਟ ਕੀਤਾ ਸੰਨ 2004 ਤੋਂ ਜਿਹਦਾ ਨਾਂ ਹੈ CRMS ਸਿਵਲ ਰਜਿਸਟ੍ਰੇਸ਼ਨ ਐਂਡ ਮੈਨੇਜਮੈਂਟ ਸਿਸਟਮ ਉਹਦੇ ਤਹਿਤ ਯੂਨੀਅਨ ਕੌਂਸਲਾਂ ਦੇ ਵਿੱਚ ਪੈਦਾਇਸ਼ ਮੌਤ ਵਫਾਤ ਅਤੇ ਸ਼ਾਦੀ ਦਾ ਇੰਦਰਾਜ ਹੁੰਦਾ
0: ਯੂਨੀਅਨ ਕੌਂਸਲ
1: ਜੀ ਯੂਨੀਅਨ ਕੌਂਸਲ ਦੇ ਵਿੱਚ ਅਤੇ ਜਿਹੜਾ ਵਫਾਤ ਦਾ ਜਿਹੜਾ ਹੈ ਨਾ ਜੀ ਇੰਦਰਾਜ ਉਹ ਬੜਾ ਆਸਾਨ ਹੈ ਠੀਕ ਹੈ 1 ਸਾਲ ਦੇ ਅੰਦਰ ਅੰਦਰ ਯੂਨੀਅਨ ਕੌਂਸਲ ਦੇ ਕੋਲੋਂ ਅਖਤਿਆਰ ਮੌਜੂਦ ਹੈ ਉਹ ਉਹਨੂੰ ਕਰ ਸਕਦਾ ਤੁਸੀਂ ਜਿਹੜੀ ਤੁਹਾਡੀ ਇੰਤਕਾਲ ਹੋਇਆ ਜਿਹਦਾ ਉਹਦੇ ਆਈਡੀ ਕਾਰਡ ਦੀ ਕਾਪੀ ਚਾਹੀਦੀ ਹੈ ਹਸਪਤਾਲ ਅਗਰ ਡੈਥ ਹੋਈ ਹੈ ਤਾਂ ਉਹ ਹਸਪਤਾਲ ਸਰਟੀਫਿਕੇਟ ਚਾਹੀਦਾ ਹੈ ਇੰਤਕਾਲ ਵਾਲਾ ਜਿੱਥੇ ਦਫਨਾਇਆ ਹੁੰਦਾ ਉਹਦੇ ਕਬਰਸਤਾਨ ਦੀ ਪਰਚੀ ਚਾਹੀਦੀ ਹੈ ਅਤੇ ਲਵਾਹੇਕੀਨ 'ਚੋਂ ਇੱਕ ਬੰਦੇ ਦੀ ਪਰਚੀ ਚਾਹੀਦੀ ਹੈ ਸਾਰੀਆਂ ਡਾਕੂਮੈਂਟਸ ਲੈ ਕੇ ਤੁਸੀਂ ਯੂਨੀਅਨ ਕੌਂਸਲ ਜਾ ਸਕਦੇ ਹੋ ਵਫਾਤ ਦੇ 1 ਸਾਲ ਦੇ ਅੰਦਰ ਅੰਦਰ
0: ਅੱਛਾ
1: ਉਹ ਚਲੇ ਜਾਓ ਅਤੇ ਉੱਥੇ ਤੁਹਾਡਾ ਇੰਦਰਾਜ ਹੋ ਜਾਂਦਾ ਹੈ ਅਤੇ ਇਹਦੀ ਫੀਸ ਕੋਈ ਨਹੀਂ ਗੀ ਮੈਂ ਤੁਹਾਡੇ ਤੋਂ ਉਸ ਤਰ੍ਹਾਂ ਦੱਸਣਾ ਚਾਹੁੰਦਾ ਪੰਜਾਬ ਗੌਰਮੈਂਟ ਨੇ ਪਿਛਲੇ 1 ਸਾਲ ਤੋਂ ਪੈਦਾਇਸ਼ ਮੌਤ ਅਤੇ ਪਹਿਲੇ ਸਰਟੀਫਿਕੇਟ ਦੀ ਫੀਸ ਜਿਹੜੀ ਉਹ ਮਾਫ਼ ਕਰ ਛੱਡੀ ਦੀ
0: ਬਿਲਕੁਲ ਠੀਕ ਹੋ ਗਿਆ ਜੀ ਬਹੁਤ ਸ਼ੁਕਰੀਆ ਇੱਕ ਕਾਲਰ ਸਾਡੇ ਨਾਲ ਲਾਈਨ 'ਤੇ ਮੌਜੂਦ ਨੇ ਦੇਖਦੇ ਹਾਂ ਕਿ ਕੌਣ ਨੇ ਸਾਡੇ ਨਾਲ ਅਸਲਾਮ ਅਲੈਕੁਮ
2: ਵਾਲੇਕੁਮ ਅਸਲਾਮ ਮੈਂ ਖਾਨ ਬਾਬਾ ਲਾਹੌਰ ਡਿਫੈਂਸ ਸੇ ਬੋਲ ਰਹਾ ਹੂੰ
0: ਜੀ
2: ਮੇਰਾ ਭੱਟੀ ਸਾਹਿਬ ਸੇ ਇਹ ਸਵਾਲ ਹੈ ਕਿ ਹਮ 4 ਦਿਨ ਪਹਿਲੇ ਜਨਰਲ ਹਸਪੀਟਲ ਗਏ ਸੇ
0: ਜੀ
2: ਹਮਾਰਾ ਇੱਕ ਬੱਚਾ ਹੈ ਵੋ ਉਸਕੀ ਆਂਖ ਕਾ ਇਲਾਜ ਕਰਾਨਾ ਥਾ
0: ਜੀ
2: ਤੋ ਉਹਨਾਂ ਨੇ ਕਿਹਾ ਕਿ ਜੀ ਜਿਸਕਾ ਫਾਰਮ ਬੇ ਲੇ ਕਰ ਆਏ ਤੋ ਤਬ ਇਸਕਾ ਇਲਾਜ ਹੋਗਾ ਤੋ ਹਸਪੀਟਲ ਕੋ ਫਾਰਮ ਬੇ ਕੇ ਸਾਥ ਕਿਆ ਤਲਕ ਹੈ
0: ਜੀ
1: ਅੱਛਾ ਜੀ ਖਾਨ ਸਾਹਿਬ ਜੋ ਬਰਥ ਸਰਟੀਫਿਕੇਟ ਜੋ ਬੇਫਾਰਮ ਹੈ ਨਾ ਹਸਪਤਾਲੋਂ ਮੇ ਦੇਖੇ ਬੇਫਾਰਮ ਹੋਤਾ ਕਿਆ ਹੈ ਜਿਹੜਾ ਬੇਫਾਰਮ ਹੈ ਨਾ ਖਾਨ ਸਾਹਿਬ ਬੇਫਾਰਮ ਦੇ ਨਾਲ ਨਾ ਉਹਨੂੰ ਇੱਕ
2: ਅੱਛਾ
1: ਬਣਾਏ ਅੱਛਾ ਅੱਛਾ ਸਵਾਲ ਅੱਛਾ ਅੱਛਾ ਅੱਛਾ ਅੱਛਾ ਮੈਂ ਤੁਹਾਨੂੰ ਦੱਸਣਾ
2: ਜੀ ਦੇਖੋ ਜੀ ਫਰਕ ਹੈ ਇੱਕ ਮਰੀਜ਼ ਹੈ ਬੱਚਾ
1: ਜੀ ਜੀ
2: ਅਗਰ ਉਹ ਮਰ ਰਿਹਾ ਹੈ ਔਰ ਹਸਪੀਟਲ ਵਾਲੇ ਕਹੇ ਕਿ ਫਿਰ ਫਾਰਮ ਬੇ ਲੇ ਕਰ ਆਏ ਤਾਂ ਤਬ ਇਲਾਜ ਹੋਗਾ ਇਹ ਕੌਣ ਸਾ ਤਰੀਕਾ ਕਾਰ ਹੈ ਭਾਈ
1: ਅੱਛਾ ਖਾਨ ਸਾਹਿਬ ਦੇਖੋ ਬੇਫਾਰਮ ਤੇ ਬਣਾਉਣਾ ਨਾਦਰਾ ਦਾ ਕੰਮ ਹੈ ਪੇਸ਼ੈਂਟਸ ਨੂੰ ਇੰਟਰਟੇਨ ਕਰਨਾ ਹਸਪਤਾਲ ਦਾ ਕੰਮ ਹੈ ਉਹ ਤੁਹਾਨੂੰ ਇਸ ਬੁਨਿਆਦ ਦੇ ਉੱਤੇ ਇਨਕਾਰ ਨਹੀਂ ਕਰ ਸਕਦੇ ਕਿ ਉਹਦਾ ਬੇਫਾਰਮ ਨਹੀਂ ਬਣਿਆ ਲੇਕਿਨ ਬੇਫਾਰਮ ਅਗਰ ਹੋਏਗਾ ਤਾਂ ਉਹ ਸ਼ਾਇਦ ਉਹਨਾਂ ਨੇ ਕੋਈ ਆਪਣਾ ਸਿਸਟਮ ਬਣਾਇਆ ਹੋਵੇ ਜਿਹਦੇ 'ਚ ਉਹਦਾ ਇੰਦਰਾਜ ਹੋ ਰਿਹਾ ਹੋਵੇ ਇਸ ਬਾਰੇ 'ਚ ਤੁਹਾਨੂੰ ਹਸਪਤਾਲ ਵਾਲੇ ਬੇਹਤਰ ਦੱਸ ਸਕਦੇ
0: ਰਿਕਾਰਡ ਐਸਾ ਕੋਈ ਨਾਦਰਾ ਵੱਲੋਂ
1: ਕੋਈ ਨਾਦਰਾ ਵੱਲੋਂ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਅਗਰ ਕੋਈ ਪੇਸ਼ੈਂਟ ਆਉਂਦਾ ਤਾਂ ਉਹਦਾ ਬੇਫਾਰਮ ਤੁਸੀਂ ਲਾਜ਼ਮੀ ਲੈਣਾ
2: نہیں تو نادرا ان کو ایڈوائز ہی تو کرے نا کہ بھائی آپ کیوں مطلب پیشنٹ کو ریفیوز کر رہے ہیں.
1: نہیں وہ اسی ایڈوائز نہیں نا کر سکتے, ڈپارٹمنٹ دوسرا ڈپارٹمنٹ ہے نا, ساڈے والوں کوئی انسٹرکشنز نہیں ہوئی ہیں.
2: جب بات یہ ہے کہ ساری بات نادرا پہ جب آ رہی ہے فارم بے کے بارے میں, تو آپ کا تو حق ہے نا جی کہ آپ ان کو ایڈوائز کریں کہ آپ پیشنٹ کو تو اٹینڈ کریں. پیشنٹ کی ماں کا شناختی کارڈ ہے, باپ کا شناختی کارڈ ہے, وائی ناٹ
0: پیدائش تو بعد فوتگی دے حوالے نال ہور کوئی انفارمیشن تسی ضروری سمجھو.
1: میں نا اپنے سننا ریاست برتھ پیدائش تے موت دے طریقہ کار نو ایک دفعہ ڈیفائن کر دینا. دیکھو اگر اسی سب تو پہلے پیدائش دی گل کردے ہاں تے ایک صوبائی سبجیکٹ آ, صوبیاں دا اختیار ہے تے پنجاب دے وچ یا دوسرے صوبیاں چ دے دے لدا قانون نے. میں پنجاب دے قانون نہیں گل کر رہا, پنجاب دا برتھ اینڈ ڈیتھ رولز 2025 جڑے نے جڑے لوکل گورنمنٹ نے بنائے نے او دے مطابق تین طرح دی کیٹیگریز نے پیدائش دیاں. پہلی جڑی پیدائش دی کیٹیگری ہے او نارمل ہے, او دا جڑا او ایک سال تک بنایا جا سکدا
0: جی.
1: پیدائش تو لے کے ایک سال تک دا اختیار یونین کاؤنسل دے سیکرٹری نو ہے.
0: بالکل
1: ٹھیک ہے, تسی ڈائریکٹ یونین کاؤنسل چ جاؤ تے او دا جڑا یو سی سیکرٹری ہے تانوں او دا برتھ سرٹیفکیٹ بنا کے دے گا ایک سال دے اندر. او دے لئی دستاویزات کی ریکوائرڈ نے, او دے لئی صرف تے صرف بچے ایک فارم فل کرنا ہے
0: جی,
1: فارم اے تے نال تسی آئی ڈی کارڈ دی کاپیاں لانی ہیں ماں پیو دی
0: جی. ٹھیک
1: ہے, اگر ہاسپٹل دا سرٹیفکیٹ ہے تے ٹھیک نہیں ہے تے او دی وی ضرورت نہیں ہے تے او تانوں سرٹیفکیٹ مل جائے.
0: اچھا ہسپتال دے سرٹیفکیٹ دی جنم پرچی جڑی ہسپتال جو ملدی او دی ضرورت,
1: اگر حضر ہسپتال ہوئی ہے پیدائش تے او دی ضرورت او آپشنل ہے
0: جی. ٹھیک ہو گیا,
1: ٹھیک ہے. اچھا دوسرا جڑا کیٹیگری ہے او ایک سال تو لے کے سات سال تک کر دیے, اگر سات سال تک او دی پیدائش ہے تے او جڑی ہے کیٹیگری او دے وچ تانوں او دا جڑا اختیار ہے او اے ڈی ایل جی کولے اسسٹنٹ ڈائریکٹر لوکل گورنمنٹ جڑا تحصیل دی سطح تے ہوندا ہے
0: جی,
1: لیکن او دی صرف او دی وی درخواست تسی جا کے یونین کاؤنسل جی دینی ہے. ٹھیک ہے, او دے نال جڑیاں ڈاکومنٹس پہلے دسیاں نے اوہی فارم فل ہونا ہے, ماں پیو دی آئی ڈی کارڈ دی کاپی لگنی ہے, ویکسینیشن کارڈ لگنا ہے, ٹھیک ہے, تے دو تصویراں لگنی ہیں, ایک ایفیڈیوٹ لگنا ہے, لیکن او دی منظوری جڑی او اے ڈی ایل جی نے دینی. اس طرح سات سال تو زیادہ جڑا اختیار ہے وہ ڈیپٹی ڈائریکٹر لوکل گورنمنٹ کو جڑا ضلع دے ضلع چ بیٹھتا ہے
0: جی,
1: وہ کو تسی چلے جانا. یہ سارے کاغذ جڑے پہلے بیان کیتے نے وہ نال لے کے جانے نے, تے نال انہیں تے کوئی برتھ پروف منگنا تے کو ہے گا, اگر نہیں ہے گا تے ٹھیک ہے, اگر نہیں ہے گا تے پھر تسی ایفیڈیوٹ دینا ہے, تے نال ادے ہی ادے او جے اخبار اشتہار ہونا ہے اگر وہ اینو سمجھن گے کہ اخبار اشتہار دینا.
0: اچھا
1: تے اے برتھ سرٹیفکیٹ دی تین کیٹیگریز نے, کتھے بھی تانوں کورٹ جان دی یا کسی اور دفتر جان دی ضرورت نہیں, تسی جانا یونین کاؤنسل چ ہی, لیکن تین طرح دی کیٹیگری ہے تسی ادے جے وچ اپلائی کرو. اس طرح ہی اگر اسی وفات وال آئیے تے وفات دی جڑی ایک کیٹیگری ہے ایک تو لے کے ایک دن تو لے کے ایک سال تک جی اسی پہلے بیان کی
0: جی,
1: ہے
0: جی.
1: دوسری جڑی کیٹیگری ہے جی وہ ہے ایک تو لے کے سات سال تک
0: جی,
1: وہ جڑی سات سال تک دی کیٹیگری ہے وہ دی ڈپٹی ڈائریکٹر لوکل گورنمنٹ دی کمیٹی ہے, تسی اودے چ پیش ہونا ہوندا ہے. ٹھیک ہے, تے اس تو علاوہ اگر تسی کوئی اندراج کرانا ہے سات سال تو زیادہ وفات ہو گئی ہے تے پھر تسی اوتھے جانا ہے کورٹ جانا ہے
0: جی.
1: اس لئی تہاڈے پروگرام دے توسط نال لوکاں نوں گزارش کرنا چاہنے ہاں کہ بچے دا پیدائش دا اندراج تے لواحقین چ وفات دا اندراج فوری طور تے کراؤ تاکہ تسی لیٹ سسٹم دے جڑی کباہتاں نے جڑے چکر نے انہاں توں بچ سکو.
0: بالکل ٹھیک. اچھا کچھ لوگ نے کہ اگر کوئی بندہ فوت ہو جاندا ہے تے او دا شناختی کارڈ اپنے کول رکھ کے بیٹھے رہندے نے
1: جی جی,
0: او دا جمع کروانا کتنا ضروری ہے اور کیا او ضروری ڈاکومنٹ رجسٹریشن کروان واسطے ہیں؟
1: جی بالکل جی, او دے کارڈ دا جڑا اگر کسی کوئی لواحقین انتقال کر گیا ہے تے او دا جڑا شناختی کارڈ ہے انہوں کینسل کرانا نادرا دے وچ بہت ضروری ہے تاکہ او مس یوز نہ ہو سکے
0: جی.
1: ٹھیک ہے, ووٹر لسٹ چوں خارج ہو جائے, وہ دوسری لسٹاں چوں خارج ہو جائے, وہ تہاڈی فیملی چ نظر آوے کوئی ڈیزیزڈ ہے, او دا ਉਸ ਲਵਾਹੇਕੀਨ ਦੀ ਜ਼ਿੰਮੇਦਾਰੀ ਹੈ ਕਿ ਉਹਨੂੰ ਫਿਲ ਫੋਰ ਕਰਾਏ। ਉਹਦੀ ਕੋਈ ਫੀਸ ਨਹੀਂ ਹੈਗੀ, ਤੁਸੀਂ ਐਪਲੀਕੇਸ਼ਨ ਤੋਂ ਪਾਕ ਆਈ ਡੀ ਤੋਂ ਵੀ ਕਰ ਸਕਦੇ ਹੋ, ਅਤੇ ਤੁਸੀਂ ਯੂਨੀਅਨ ਕੌਂਸਲ 'ਚ ਵੀ ਜਾ ਕੇ ਉਹਨੂੰ ਨਾਦਰਾ ਦੇ ਦਫ਼ਤਰ ਜਾ ਕੇ ਵੀ ਕਰਾ ਸਕਦੇ ਹੋ, ਅਗਰ ਤੁਹਾਡੇ ਕੋਲੋਂ ਉਸ ਕਾਰਡ ਦਾ ਨੰਬਰ ਜਾਂ ਕਾਪੀ ਮੌਜੂਦ ਹੈ ਅਤੇ ਉਹਦਾ ਬਰਥ ਡੈਥ ਸਰਟੀਫਿਕੇਟ ਮੌਜੂਦ ਹੈ।
0: ਅੱਛਾ, ਇਹਨੂੰ ਲਿੰਕ ਕੀਤਾ ਜਾ ਲਿੰਕ ਕੀਤਾ ਹੋਇਆ ਨਾਦਰਾ ਵਾਲਿਆਂ ਨੇ ਕਿ ਜੀ ਸ਼ਨਾਖਤੀ ਕਾਰਡ, ਜਿਹੜਾ ਬੰਦਾ ਵਫਾਤ ਪਾ ਚੁੱਕਿਆ ਉਹਦਾ ਸ਼ਨਾਖਤੀ ਕਾਰਡ ਉਹਦੀ ਵਫਾਤ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਜ਼ਰੂਰੀ ਹੈ
1: ਜੀ। ਬਿਲਕੁਲ
0: ਬਿਲਕੁਲ ਠੀਕ ਹੋ ਗਿਆ ਜੀ। ਇਸ ਵਾਸਤੇ ਅਗਰ ਕੋਈ ਖੁਦਾ ਨਾ ਖਾਸਾ ਕਿਤੇ ਵਫਾਤ ਹੁੰਦੀ ਹੈ ਤਾਂ ਤੁਸੀਂ ਉਹਦੇ ਸ਼ਨਾਖਤੀ ਕਾਰਡ ਨੂੰ, ਉਸ ਬੰਦੇ ਦੇ ਸ਼ਨਾਖਤੀ ਕਾਰਡ ਨੂੰ ਤੁਸੀਂ ਨਾਦਰਾ ਦੇ ਦਫ਼ਤਰ 'ਚ ਲੈ ਕੇ ਜਾਣਾ, ਔਰ ਜਿਹੜੇ ਦੂਸਰੀ ਡਾਕੂਮੈਂਟੇਸ਼ਨ ਹੈ ਉਹ ਮੁਕੰਮਲ ਕਰਵਾਉਣੀ ਹੈ ਤਾਂ ਕਿ ਉਹਦੀ ਉੱਥੇ ਰਜਿਸਟ੍ਰੇਸ਼ਨ ਹੋ ਸਕੇ ਕਿ ਜੀ ਇਹ ਬੰਦਾ ਵਫਾਤ ਪਾ ਚੁੱਕਿਆ ਹੈ। ਔਰ ਤੀਸਰੀ ਜਿਹੜੀ ਸੂਰਤ ਹਾਲ ਹੈ ਉਹਦੇ ਬਾਰੇ 'ਚ ਵੀ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਕਿ ਇੱਕ ਤਾਂ ਹੋ ਗਈ ਜੀ ਪੈਦਾਇਸ਼, ਇੱਕ ਵਫਾਤ, ਅਤੇ ਉਹਦੇ ਨਾਲ ਨਾਲ ਅਸੀਂ ਹੁਣ ਅੱਗੇ ਵਧਾਂਗੇ ਸ਼ਾਦੀ ਵੱਲ। ਅਤੇ ਸ਼ਾਦੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਦਾ ਹੋਣਾ ਕਿੰਨਾ ਜ਼ਰੂਰੀ ਹੈ, ਕਰਵਾਉਣਾ ਬੜਾ ਜ਼ਰੂਰੀ ਹੈ, ਜਾਂ ਜਿਹੜੇ ਨਿਕਾਹ ਖਵਾ ਹੁੰਦੇ ਨੇ ਉਹਨਾਂ ਤੱਕ ਹੀ ਮਹਦੂਦ ਰਹਿਣਾ ਬੜਾ ਜ਼ਰੂਰੀ ਹੈ, ਯੂਨੀਅਨ ਕੌਂਸਲ 'ਚ ਜਾਣਾ ਬੜਾ ਜ਼ਰੂਰੀ ਹੈ, ਜਾਂ ਫਿਰ ਨਾਦਰਾ ਕੋਲ ਜਾਣਾ ਵੀ ਫਾਈਨਲੀ ਬਹੁਤ ਜ਼ਰੂਰੀ ਹੈ ਜੀ। ਭੱਟੀ ਸਾਹਿਬ
1: ਜੀ, ਸਰ ਸਰ ਜਿਹੜਾ ਨਿਕਾਹਨਾਮਾ ਹੈ ਸ਼ਾਦੀ ਦਾ ਇੰਦਰਾਜ ਜਿਹੜਾ ਨਾ ਉਹ ਵੀ ਯੂਨੀਅਨ ਕੌਂਸਲ ਦਾ ਇਖਤਿਆਰ ਹੈ, ਉਹ ਕਰ ਦਈਏ ਉਹਦਾ ਕਰਾਉਣ ਵਾਸਤੇ ਤਰੀਕਾਕਾਰ ਹੈ ਵੇ ਕਿ ਤੁਹਾਡੇ ਜਿਹੜੋਂ ਤੋਂ ਨਿਕਾਹ ਹੁੰਦਾ ਅਤੇ ਨਿਕਾਹ ਤੋਂ ਬਾਅਦ ਉਹ ਤੁਹਾਨੂੰ ਪਰਤ ਦਿੱਤੇ ਜਾਂਦੇ ਨੇ, ਚਾਰ ਪਰਤ
0: ਜੀ।
1: ਉਹ ਚਾਰ ਜਦੋਂ ਨਿਕਾਹ ਹੁੰਦਾ ਤੁਸੀਂ ਚਾਰ ਪਰਤ ਸਾਈਨ ਕਰਦੇ ਹੋ ਤਾਂ ਉਹਨਾਂ 'ਚੋਂ ਦੋ ਪਰਤ ਯੂਨੀਅਨ ਕੌਂਸਲ 'ਚ ਲੈ ਜਾਂਦੇ ਨੇ
0: ਜੀ।
1: ਠੀਕ ਹੈ, ਉਹ ਦੋ ਪਰਤ, ਇੱਕ ਪਰਤ ਕੁੜੀ ਕੁੜੀ ਨੂੰ ਮਿਲ ਜਾਂਦਾ, ਇੱਕ ਪਰਤ ਮੁੰਡੇ ਨੂੰ ਮਿਲ ਜਾਂਦਾ, ਦੁਲਾ ਜਾਂ ਦੁਲਾ ਨੂੰ ਮਿਲ ਜਾਂਦਾ। ਉਹ ਕੋਈ ਵੀ ਉਹਨਾਂ 'ਚੋਂ ਜਾ ਕੇ ਉਹਦੀ ਕਾਪੀ 'ਤੇ ਜਾ ਕੇ ਆਪਣੀ ਮੁਤਲਕਾ ਯੂਨੀਅਨ ਕੌਂਸਲ 'ਚ ਜਾਂਦਾ, ਉਹ ਉਹਨੂੰ ਕੰਪਿਊਟਰਾਈਜ਼ਡ ਮੈਰਿਜ ਸਰਟੀਫਿਕੇਟ ਜਾਂ ਜਿਹਨੂੰ ਅਸੀਂ MRC ਬੋਲਦੇ ਹਾਂ ਉਹ ਦੇ ਦਿੰਦੇ ਨੇ, ਫਿਰ ਉਹ ਲਿਜਾ ਕੇ ਤੁਸੀਂ ਨਾਦਰਾ ਦੇ ਦਫ਼ਤਰ ਆਪਣੀ ਇਜ਼ਦਵਾਜੀ ਹੈਸੀਅਤ ਚੇਂਜ ਕਰਾਉਣੀ ਹੁੰਦੀ।
0: ਬਿਲਕੁਲ ਠੀਕ, ਬਿਲਕੁਲ ਠੀਕ। ਉਹ ਸਰਟੀਫਿਕੇਟ ਮਿਲੇਗਾ, ਉਹ ਨਾਦਰਾ ਦੇ ਦਫ਼ਤਰ 'ਚ ਜਾ ਕੇ ਜਮ੍ਹਾਂ ਕਰਵਾਉਣਾ, ਔਰ ਆਪਣੀ ਇਜ਼ਦਵਾਜੀ ਕਿ ਜੀ ਮੇਰੀ ਸ਼ਾਦੀ ਪਹਿਲੇ ਨਹੀਂ ਸੀ ਹੋਈ ਹੈ ਔਰ ਹੁਣ ਮੇਰੀ ਸ਼ਾਦੀ ਹੋ ਗਈ ਹੈ। ਅੱਛਾ, ਕੋਈ ਲੋਕ ਦੂਸਰੀ ਸ਼ਾਦੀ ਵੀ ਕਰਦੇ ਨੇ, ਕੋਈ ਲੋਕ ਤੀਸਰੀ ਸ਼ਾਦੀ ਵੀ ਕਰਦੇ ਨੇ, ਹਰ ਦਫ਼ਾ ਇਹੋ ਹੀ ਪ੍ਰੋਸੈਸ ਕਰਨਾ ਪਏਗਾ
1: ਜੀ? ਸਰ ਜਿੰਨੇ ਵੀ ਨਿਕਾਹ ਕਰੋਗੇ ਇਹੀ ਪ੍ਰੋਸੈਸ ਕਰਨਾ ਪਵੇਗਾ, ਚਾਰ ਚਾਰ ਟਿਕਟ ਦੀ ਇਜਾਜ਼ਤ ਹੈ,
0: ਚਾਰ ਟਿਕਟ ਦੀ ਇਜਾਜ਼ਤ ਹੈਗੀ ਜੇ। ਅਤੇ ਇਸ ਵਾਸਤੇ ਅਗਰ ਤੁਸੀਂ ਪਹਿਲਾਂ ਅਕਾਲੀ ਰਜਿਸਟ੍ਰੇਸ਼ਨ ਕਰਵਾ ਕੇ ਸਕੂਲ ਨਾਲ ਬੈਠੇ ਨਾ, ਤਾਂ ਦੂਸਰੀ ਸ਼ਾਦੀ ਦੇ ਉੱਤੇ ਵੀ ਤਾਰੋ, ਉਹ ਸਾਰਾ ਪ੍ਰੋਸੈਸ ਕਰਨਾ ਪਏਗਾ। ਨਾਦਰਾ ਦੇ ਸਾਡੇ ਨਾਲ ਫੋਕਲ ਪਰਸਨ ਭੱਟੀ ਸਾਹਿਬ ਮੌਜੂਦ ਨੇ। ਇਸ ਤੋਂ ਪਹਿਲੇ ਕਿ ਅਸੀਂ ਅੱਗੇ ਵਧੀਏ, ਅਸੀਂ ਨਾਦਰਾ ਦਾ ਪ੍ਰੋਮੋ ਇੱਕ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਔਰ ਉਸ ਤੋਂ ਬਾਅਦ ਭੱਟੀ ਸਾਹਿਬ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ ਵੀ ਮੈਂ ਲੱਭਿਆ, ਅਤੇ ਅਸੀਂ ਆਪਣੇ ਲਿਸਨਰ ਨੂੰ ਵੀ ਸੁਣਾਵਾਂਗੇ, ਅਤੇ ਲਿਸਨਰ ਨੂੰ ਅਸੀਂ ਕਹਾਂਗੇ ਕਿ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਨਾਦਰਾ ਦੇ ਹਵਾਲੇ ਨਾਲ ਕੋਈ ਗੱਲਬਾਤ ਪੁੱਛਣਾ ਚਾਹੋ, ਕੋਈ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਜੇ, ਜਿਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈਗਾ ਜੇ 0424-111-0001।
3: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو۔ یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے۔ نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں۔ ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں۔ اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی۔ وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں۔ اس کے بعد نادرا دفتر تشریف لائیں اور متوفی کا شناختی کارڈ منسوخ کرائیں۔ نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں۔ نادرا، آپ کی شناخت، آپ کی پہچان۔

0: ਲੋ ਜਨਾਬ, ਬੜਾ ਸੋਹਣਾ ਜਿਹਾ ਗਾਣਾ ਤੁਸੀਂ ਸੁਣਿਆ ਅਤੇ ਅਸੀਂ ਤੁਹਾਨੂੰ ਦੱਸਦੇ ਚੱਲੀਏ ਕਿ ਤੁਸੀਂ ਸੁਣਦੇ ਪੈ ਜੇ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਇੱਕ ਬਹੁਤ ਹੀ ਇਨਫੋਰਮੇਟਿਵ ਪ੍ਰੋਗਰਾਮ ਨਾਦਰਾ ਅਤੇ ਰੇਡੀਓ ਪਾਕਿਸਤਾਨ ਲਾਹੌਰ ਦੀ, ਜਿਹੜੇ ਨਾ ਪਾਕਿਸਤਾਨ ਲਾਹੌਰ ਦੀ ਪੇਸ਼ਕਸ਼ ਹੈ, ਇੱਕ ਆਗਾਹੀ ਪ੍ਰੋਗਰਾਮ ਹੈ ਜਿਹਦੇ 'ਚ ਪੈਦਾਇਸ਼, ਵਫਾਤ, ਸ਼ਾਦੀ ਅਤੇ ਤਲਾਕ ਦੇ ਇਲਾਵਾ ਬੇਸ਼ੁਮਾਰ ਚੀਜ਼ਾਂ ਜਿਹੜੀਆਂ ਨਾਦਰਾ ਨਾਲ ਮੁਨਸਲਿਕ ਨੇ ਉਹਦੀ ਇਨਫੋਰਮੇਸ਼ਨ ਤੁਹਾਡੇ ਤੱਕ ਦਿੱਤੀ ਜਾ ਰਹੀ ਹੈ। ਐਡਾ ਖਸੂਸੀ ਰੇਡੀਓ ਪ੍ਰੋਗਰਾਮ ਹੈ, ਇਹਦੇ ਵਿੱਚ ਸਾਡੇ ਮਹਿਮਾਨ ਨੇ ਜਨਾਬ ਰਿਜ਼ਵਾਨ ਅਲੀ ਭੱਟੀ ਸਾਹਿਬ, ਅਸਿਸਟੈਂਟ ਡਾਇਰੈਕਟਰ, ਫੋਕਲ ਪਰਸਨ ਪੰਜਾਬ ਨਾਦਰਾ। ਅਤੇ ਸਾਡਾ ਤੁਹਾਡਾ ਸਾਥ ਹੈਗਾ ਜੇ ਤਕਰੀਬਨ 20-25 ਮਿੰਟ ਹੋਰ। ਅਤੇ ਭੱਟੀ ਸਾਹਿਬ, ਮੈਂ ਤੁਹਾਡੇ ਕੋਲ ਸਵਾਲ ਕਰਾਂਗਾ ਕਿ ਵਫਾਤ ਦੀ ਰਜਿਸਟ੍ਰੇਸ਼ਨ ਦੇ ਜੇਕਰ ਤਾਖੀਰ ਹੋ ਜਾਵੇ, ਦੇਰ ਹੋ ਜਾਵੇ ਉਹਦੇ 'ਚ ਕਰਵਾਉਂਦਿਆਂ, ਅਤੇ ਉਹਦਾ ਕੀ ਸੂਰਤ ਹਾਲ ਹੈ, ਕਿ ਉਸ ਕਿਸ ਤਰ੍ਹਾਂ ਕਰਵਾਈ ਜਾ ਸਕਦੀ ਹੈ, ਕਿਆ ਉਹਦਾ ਕੋਈ ਜੁਰਮਾਨਾ ਵਗੈਰਾ ਵੀ ਪੇ ਕਰਨਾ ਪੈਂਦਾ ਲੋਕਾਂ ਨੂੰ?
1: ਜੀ, ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਹੈ ਕਿ ਵਫਾਤ ਦਾ ਇੰਦਰਾਜ ਅਗਰ ਟਾਈਮਲੀ ਨਾ ਕਰਾਇਆ ਜਾਏ, ਵਕਤ 'ਤੇ ਨਾ ਕਰਾਇਆ ਜਾਏ, ਤਾਂ ਮਸਾਇਲ ਪੈਦਾ ਹੋ ਸਕਦੇ ਨੇ। ਸਭ ਤੋਂ ਜਿਹੜਾ ਵੱਡਾ ਮਸਲਾ ਹੈ ਉਹ ਹੈ ਵੇ ਕਿ ਤੁਹਾਨੂੰ ਫਿਰ ਇੱਕ ਕਮੇਟੀ ਹੈ, ਅਗਰ ਇੱਕ ਸਾਲ ਤੱਕ ਅਸੀਂ ਇੰਦਰਾਜ ਨਹੀਂ ਕਰਾਉਂਦੇ ਤਾਂ ਫਿਰ ਉਹ ਜਿਹੜਾ ਇੰਦਰਾਜ ਤੁਹਾਨੂੰ ਕਰਾਉਣਾ ਪੈਂਦਾ ਜਾ ਕੇ ਉਸ ਕਮੇਟੀ ਕੋਲੋਂ। ਕਮੇਟੀ 'ਚੋਂ ਪੇਸ਼ ਹੋਣਾ ਹੈ, ਸਟਾਂਪ ਪੇਪਰ ਦੇਣੇ ਨੇ, ਕਾਗਜ਼ ਭਰਨੇ ਨੇ, ਦਫ਼ਤਰਾਂ ਦੇ ਚੱਕਰ ਲੱਗਣੇ ਨੇ, ਫਿਰ ਜੁਰਮਾਨਾ ਅਲੀਹਦਾ ਭਰਨਾ ਹੈ, ਅਤੇ ਇਸ ਲਈ ਉਹਦਾ ਬਿਲਕੁਲ ਉਹਦੀ ਕਬਾਹਤਾ ਮੌਜੂਦ ਨੇ।
0: ਬਿਲਕੁਲ ਠੀਕ ਹੋ ਗਿਆ ਜੀ। ਅਤੇ ਬੱਟੀ ਸਾਹਿਬ, ਕਾਲਰ ਸਾਡਾ ਮੌਜੂਦ ਨੇ
1: ਜੀ। ਸਰ,
0: ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਸਰ, ਮੈਂ ਅਮਾਰਾ ਬਾਤ ਕਰ ਰਹੀ ਹਾਂ, ਸ਼ਾਦਰਾ ਲਾਹੌਰ 'ਚ
1: ਭਰਨਾ ਹੈ, ਅਤੇ ਇਸ ਲਈ ਉਹਦਾ ਬਿਲਕੁਲ ਉਹਦੀ ਕਬਾਹਤਾ ਮੌਜੂਦ ਨੇ।
0: ਬਿਲਕੁਲ ਠੀਕ ਹੋ ਗਿਆ ਜੀ। ਅਤੇ ਬੱਟੀ ਸਾਹਿਬ, ਕਾਲਰ ਸਾਡਾ ਮੌਜੂਦ ਨੇ
1: ਜੀ। ਸਰ,
0: ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਸਰ,

0: ਦਰਮਿਆਨ 'ਚ ਸੁਲਾ ਜਾਵੇ। ਅਗਰ ਸੁਲਾ ਨਹੀਂ ਹੁੰਦੀ ਤਾਂ ਫਿਰ 90 ਦਿਨ ਦੇ ਬਾਅਦ ਮੁਸਲਿਮ ਫੈਮਿਲੀ ਲਾ 1961 ਦੇ ਤਹਿਤ ਤੁਹਾਨੂੰ ਤਲਾਕ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਏਗਾ, ਲੇਕਿਨ ਮੁੰਡੇ ਦਾ ਲਿਖ ਕੇ ਦੇਣਾ ਲਾਜ਼ਮੀ ਹੈ। ਠੀਕ ਹੈ ਜੀ, ਹਾਜ਼ਰ ਜੀ,
1: ਤੁਹਾਨੂੰ
0: ਵੀ ਜੀ, ਤੁਹਾਨੂੰ ਵੀ
2: ਬਹੁਤ ਸ਼ੁਕਰੀਆ ਸ਼ਹਿਦਾਦ ਸਾਹਿਬ, ਬਹੁਤ ਸ਼ੁਕਰੀਆ। ਲਓ ਜੀ, ਬੜੀ ਮਿਹਰਬਾਨੀ ਮੁਹੰਮਦ ਸ਼ਹਿਦਾਦ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ ਅਤੇ ਕੌਲਾਂ ਤੁਸੀਂ ਕਰ ਸਕਦੇ ਜੀ ਨਾਦਰਾ ਦੇ ਵਾਲੇ ਨਾਲ। ਇਨਫੋਰਮੇਸ਼ਨ ਕਿਸੇ ਵੀ ਸਵਾਲ ਨੂੰ ਅਗਰ ਤੁਸੀਂ ਸਮਝਦੇ ਜੇ ਕਿ ਪੁੱਛਣਾ ਜ਼ਰੂਰੀ ਹੈ ਤਾਂ ਤੁਸੀਂ ਇਸ ਵੇਲੇ ਆ ਕੇ ਪੁੱਛ ਸਕਦੇ ਜੇ। ਅਗਲੇ ਕੌਲ ਨਾਲ ਗੱਲ ਕਰਦੇ ਹਾਂ। ਅਸਲਾਮ ਅਲੈਕੁਮ।
3: ਵਾਲੇਕੁਮ ਸਲਾਮ, ਕੀ ਹਾਲ ਹੈ ਭਾਈ ਜਾਨ, ਠੀਕ ਹੋ?
2: ਹਾਂ ਬਿਲਕੁਲ ਠੀਕ ਹੈ। ਕੌਣ ਹੈ?
3: ਮੇਰਾ ਨਾਮ ਬਸ਼ੀਰ ਅਹਿਮਦ ਹੈਗਾ, ਚੁੰਨੀ ਅਹਿਮਦ ਸਿੱਧੂ ਨਿਮਕੋ ਵਾਲਾ ਗੱਲ ਕਰ ਰਿਹਾ
2: ਜੀ। ਨਿਮਕੋ ਵਾਲਿਓ, ਠੀਕ ਠਾਕ ਜੀ?
3: ਹਲੋ, ਸ਼ੁਕਰ ਹੈ, ਠੀਕ ਠਾਕ
2: ਜੀ। ਜੀ ਕੀ ਕਹੋਗੇ, ਪੁੱਛੋ ਨਾਦਰਾ ਦੇ ਵਾਲੇ ਨਾਲ ਕੋਈ ਗੱਲਬਾਤ।
3: ਕੋਈ ਮਸਲਾ ਨਹੀਂ ਸਾਡਾ, ਅਸੀਂ ਕੋਈ ਮਸਲਾ ਨਹੀਂ ਹੈ ਸਾਡਾ ਨਾਦਰਾ ਵਾਲੇ ਨਾਲ। ਅਸੀਂ ਤਾਂ ਵੈਸੇ ਪ੍ਰੋਗਰਾਮ ਸੁਣਦੇ ਹੁੰਦੇ ਹਾਂ ਅਤੇ ਹਰ ਪ੍ਰੋਗਰਾਮ 'ਚ ਅਸੀਂ ਕਾਲ ਕਰਦੇ
2: ਹਾਂ। ਚਲੋ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।
0: ਚਲੋ ਜੀ, ਬੜੀ ਮਿਹਰਬਾਨੀ। ਅਗਰ ਤੁਸੀਂ ਨਿਮਕੋ ਵਾਲੇ ਹੋ, ਅਗਰ ਪ੍ਰੋਗਰਾਮ ਸੁਣਦੇ ਪਏ ਹੋ, ਤਾਂ ਜਿਹੜਾ ਨਿਮਕੋ ਲੈਣਾ ਹੈ ਤਾਂ ਉਹਨੂੰ ਨਾਦਰਾ ਦੇ ਬਾਰੇ 'ਚ ਵੀ ਦੱਸਦੇ ਜਾਓ, ਫਿਰ ਪ੍ਰੋਗਰਾਮ 'ਤੇ ਤੁਸੀਂ ਸੁਣ ਲਿੱਤਾ ਹੈ।
2: ਬਿਲਕੁਲ ਠੀਕ ਹੋ ਗਿਆ। ਅੱਛਾ, ਆਪਣਾ ਰਿਜ਼ਵਾਨ ਅਲੀ ਭੱਟੀ ਸਾਹਿਬ, ਮੈਂ ਤੁਹਾਡੇ ਕੋਲ ਸਵਾਲ ਕਰਾਂਗਾ ਕਿ ਯੂਨੀਅਨ ਕੌਂਸਲ ਦੇ ਵਿੱਚ ਪਤਾ ਲੱਗਿਆ ਕਿ ਜੀ ਜਨਾਬ ਕੋਈ ਜ਼ਿੰਦਾ ਅਫਰਾਦ, ਜ਼ਿੰਦਾ ਫਰਦ ਜਿਹੜਾ ਨਾ, ਉਹਦੀ ਵਫਾਤ ਦਾ ਇੰਦਰਾਜ ਹੋਇਆ ਪਿਆ। ਬੰਦਾ ਚੰਗਾ ਭਲਾ ਤੁਰਿਆ ਫਿਰਦਾ, ਮਗਰ ਉੱਥੇ ਉਹ ਫੌਤ ਸ਼ੁਦਾ ਉਹਨੂੰ ਦਰਜ ਕਰਵਾ ਦਿੱਤਾ ਗਿਆ, ਅਤੇ ਉਹਦਾ ਕੀ ਸੂਰਤ ਹਾਲ ਹੈ ਔਰ ਕਿਸ ਤਰ੍ਹਾਂ ਉਹਨੂੰ ਟੈਕਲ ਕੀਤਾ ਜਾ ਸਕਦਾ ਹੈ?
0: ਜੀ ਵਸੀਮ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ। ਕੁਛ ਅਰਸਾ ਪਹਿਲੇ ਪਿਛਲੇ ਸਾਲ ਦੇ ਵਿੱਚ ਅਸੀਂ ਯੂਨੀਅਨ ਕੌਂਸਲ ਨੇ ਜਿਹੜੇ ਡੈਥ ਸਰਟੀਫਿਕੇਟ ਜਾਰੀ ਕੀਤੇ ਨੇ, ਉਹਨਾਂ ਦੇ ਉੱਤੇ ਅਸੀਂ ਲੋਕਾਂ ਦੇ ਸ਼ਨਾਖਤੀ ਕਾਰਡਾਂ ਨੂੰ ਕੈਂਸਲ ਕੀਤਾ ਸੀ
2: ਜੀ।
0: ਤਕਰੀਬਨ ਕੋਈ 70 ਲੱਖ ਦੇ ਕਰੀਬ, ਉਹ ਜਦੋਂ ਅਸੀਂ ਤਕਰੀਬਨ ਸੋਰੀ ਸ਼ਾਇਦ ਫਿਕਰ ਮੈਂ ਗੁਲਤ ਦੱਸ ਰਿਹਾ ਵਾਂ, ਅਸੀਂ ਕੋਈ ਕਾਰਡ ਕੈਂਸਲ ਕੀਤੇ ਸਨ। ਉਹ ਜਿਹੜੇ ਅਸੀਂ ਕਾਰਡ ਕੈਂਸਲ ਕੀਤੇ ਸਨ, ਉਹਨਾਂ 'ਚੋਂ ਕੁਛ ਲੋਕਾਂ ਨੇ ਇਹ ਵੀ ਕਲੇਮ ਕੀਤਾ ਕਿ ਜੀ ਉਹ ਜ਼ਿੰਦਾ ਨੇ, ਅਤੇ ਕੋਈ ਮੀਡੀਆ 'ਤੇ ਵੀ ਚੱਲਿਆ। ਫਿਰ ਅਸੀਂ ਉਹਨਾਂ ਨੂੰ ਇਹੀ ਹਦਾਇਤ ਜਾਰੀ ਕੀਤੀਆਂ ਕਿ ਅਸੀਂ ਤੁਹਾਡਾ ਜਿਹੜਾ ਕਾਰਡ ਕੈਂਸਲ ਕੀਤਾ ਉਹ ਯੂਨੀਅਨ ਕੌਂਸਲ ਰਿਕਾਰਡ ਦੇ ਮੁਤਾਬਕ ਕੀਤਾ, ਅਤੇ ਤੁਸੀਂ ਪਹਿਲੇ ਯੂਨੀਅਨ ਕੌਂਸਲ ਦੇ ਰਿਕਾਰਡ ਦੇ ਵਿੱਚ ਆਪਣੇ ਰਿਕਾਰਡ ਦੀ ਤਸਦੀਕ ਕਰਾ ਕੇ ਆਓ। ਪਹਿਲੇ ਆਪਣਾ ਰਿਕਾਰਡ ਉੱਧਰੋਂ ਜਾ ਕੇ ਸਹੀ ਕਰਾਉਣਾ, ਉਹ ਸਹੀ ਕਰਾਉਣਗੇ ਅਤੇ ਨਾਦਰਾ 'ਚ ਆਓਗੇ ਅਤੇ ਫਿਰ ਆਟੋਮੈਟਿਕਲੀ ਠੀਕ ਹੋ ਜਾਏਗਾ। ਕਿਉਂਕਿ ਦੇਖੋ, ਇਹ ਵਫਾਤ ਦੀ ਜਿਹੜਾ ਇੰਦਰਾਜ ਹੈ ਉਹ ਬੁਨਿਆਦੀ ਜ਼ਿੰਮੇਦਾਰੀ ਯੂਨੀਅਨ ਕੌਂਸਲ ਦੀ ਹੈ।
2: ਬਿਲਕੁਲ ਠੀਕ,
0: ਉਹ ਯੂਨੀਅਨ ਕੌਂਸਲ ਨੇ ਉਹਨੂੰ ਕਿਉਂ ਜਾਰੀ ਕੀਤਾ, ਇਹ ਉਹਨਾਂ ਦੀ ਜ਼ਿੰਮੇਦਾਰੀ ਹੈ। ਅਤੇ ਉਹ ਉੱਥੋਂ ਜਦੋਂ ਰਿਕਾਰਡ ਸਹੀ ਹੋ ਜਾਂਦਾ ਅਤੇ ਅਸੀਂ ਵੀ ਉਸ ਰਿਕਾਰਡ ਨੂੰ ਦਰੁਸਤ ਕਰ ਦਿੰਦੇ ਹਾਂ, ਉਹਦਾ ਕਾਰਡ ਫਾਲ ਕਰ ਦਿੰਦੇ ਹਾਂ ਦੁਬਾਰਾ ਤੋਂ।
2: ਜੀ ਜੀ ਜੀ, ਠੀਕ ਹੋ ਗਿਆ। ਇੱਕ ਕਾਲਰ ਸਾਡੇ ਨਾਲ ਮੌਜੂਦ ਨੇ। ਅਸਲਾਮ ਅਲੈਕੁਮ
4: ਜੀ। ਵਾਲੇਕੁਮ ਸਲਾਮ ਵਸੀਮ ਸਾਹਿਬ, ਉਸਤਾਦ ਜੀਰਾ ਬੋਲ ਰਿਹਾ ਮੁਲਤਾਨ
2: ਜੀ। ਉਸਤਾਦ ਜੀਰਾ ਜੀ, ਠੀਕ ਠਾਕ ਜੀ?
4: ਜੀ ਅੱਲਾ ਦਾ ਕਰਮ ਤੇ ਰਜ਼ਵਾਨ ਅਲੀ ਭੱਟੀ ਸਾਹਿਬ ਨੂੰ ਅਸੀਂ ਕੀ ਐਸ ਕਹਿੰਦੇ ਆ ਵਾਨੋ ਵਾਨ ਦੀ
0: ਮਿਹਰਬਾਨੀ। ਜੀਰਾ ਸਾਹਿਬ ਕਿਹੜੇ ਉਸਤਾਦ ਹੋ?
4: ਮੈਂ ਕੰਮ ਕਰ ਰਿਹਾ
0: ਹੈ। ਹੈਂ?
4: ਆਪਣੇ ਕੰਮ ਦਾ ਜਨਾਬ।
0: ਉਹ ਕਿਹੜਾ ਕੰਮ ਕਰਦੇ ਹੋ? ਉਹ ਹੀ ਪੁੱਛ ਰਹੇ
4: ਤੁਹਾਨੂੰ ਅਸੀਂ ਬਰਾਬਰ ਦੀ ਸਾਦੀ ਪੱਤੀ ਪਾ ਕੇ ਤੁਹਾਨੂੰ ਚਾਹ ਪਿਆਵਾਂਗੇ।
2: ਬਰਾਬਰ ਦੀ ਪੱਤੀ, ਇਹ ਬਰਾਬਰ ਦੀ ਪੱਤੀ ਪਿਆ ਦੇ ਰਹੇ ਜੀ, ਬਰਾਬਰ ਦੀ ਚਾਹ ਜੀ। ਸਵਾਲ ਕਰੋ ਆਪਣਾ ਜੀਰਾ ਸਾਹਿਬ।
4: ਜਨਾਬ ਮੇਰਾ ਦੋਸਤ ਦੇ ਐ ਕੋਈ ਅੱਠਵੀਂ ਦੁਕਾਨ ਹੈ ਮੇਰੇ ਨਾਲ
2: ਜੀ,
4: ਸ਼ਫੀਕ ਉਹਦਾ ਨਾਂ ਹੈ, ਤੇ ਉਹਦੇ ਕੋਲੇ ਪੁਰਾਣਾ ਸ਼ਨਾਤੀ ਕਾਰਡ
2: ਜੀ
4: ਜਿਹੜਾ ਪਹਿਲੇ ਹੁੰਦਾ ਸੀ
2: ਜੀ,
4: ਤੇ ਉਹਦਾ ਮਾਂ ਪਿਓ ਵੀ ਕਾਫੀ ਅਰਸੇ ਤੋਂ ਦੁਨੀਆ ਤੋਂ ਚਲਾ ਗਿਆ, ਉਹਦੇ ਭੈਣ ਭਰਾ ਵੀ ਟੁਰ ਗਏ
2: ਜੀ,
4: ਤੇ ਉਹ ਮੈਨੂੰ ਆ ਕੇ ਗੱਲਾਂ ਪੁੱਛਦਾ ਸੀ। ਮੈਂ ਉਹਨੂੰ ਕਹਿੰਦਾ ਸਾਂ, ਮੈਂ ਕਹਿ ਉਹ ਕਹਿੰਦਾ ਜੀ ਨਾਦਰਾ ਦੇ ਦਫ਼ਤਰ ਮੈਂ ਬੜੇ ਚੱਕਰ ਲਾਏ ਨੇ ਤੇ ਉਹ ਮੇਰੀ ਗੱਲ ਨਹੀਂ ਬਣਦੀ ਪਈ, ਮੇਰਾ ਸ਼ਨਾਤੀ ਕਾਰਡ ਨਹੀਂ ਬਣਦਾ ਪਿਆ, ਤੇ ਮੈਂ ਇਕੱਲਾ ਹੀ ਦੁਨੀਆ 'ਤੇ ਰਹਿ ਗਿਆ, ਅੱਗੂ ਮੇਰੇ ਬੱਚੇ ਨੇ, ਅਤੇ ਅੱਗੇ ਹੁਣ ਜਦੋਂ ਬੱਚਿਆਂ ਨੇ ਜਾਣਾ ਬੋਰਡ ਦੇ ਵਿੱਚ ਅਤੇ ਉਹ ਸ਼ਨਾਤੀ ਕਾਰਡ ਮੰਗਣਗੇ ਅਤੇ ਉਹ ਮੇਰੇ ਵਾਸਤੇ ਬੜਾ ਮਸਲਾ ਹੈ, ਅਤੇ ਉਹ ਮੈਂ ਕਿਵੇਂ ਇਸ ਮਸਲੇ ਨੂੰ ਹੱਲ ਕਰਵਾਵਾਂ?
0: ਅੱਛਾ ਜੀਰਾ ਸਾਹਿਬ,
4: ਰਜ਼ਵਾਨ ਭੱਟੀ ਸਾਹਿਬ
0: ਜੀ ਜੀ ਜੀ ਜੀ, ਜੀਰਾ ਸਾਹਿਬ ਉਹ ਤੁਹਾਡੇ ਜਿਹੜੇ ਦੋਸਤ ਨੇ ਨਾ, ਉਹਨਾਂ ਦੇ ਤੁਸੀਂ ਇਹ ਦੱਸਿਆ ਹੈ ਕਿ ਉਹਨਾਂ ਕੋਲੋਂ ਪੁਰਾਣਾ ਸ਼ਨਾਖਤੀ ਕਾਰਡ ਬਣਿਆ, ਠੀਕ ਹੈ। ਨੰਬਰ ਇੱਕ, ਉਹਨਾਂ ਦੇ ਵਾਲਦੈਨ ਦੇ ਇੰਤਕਾਲ ਹੋ ਚੁੱਕੇ ਨੇ, ਅੱਗੋਂ ਉਹਨਾਂ ਨੇ ਸ਼ਾਦੀ ਵੀ ਕਰ ਲਿੱਤੀ ਹੈ ਅਤੇ ਬੱਚੇ ਵੀ ਪੈਦਾ ਹੋ ਸਕੇ ਨੇ, ਅਤੇ ਬੱਚਿਆਂ ਦਾ ਵੀ ਇੰਦਰਾਜ ਹੋਇਆ, ਇਸ ਤਰ੍ਹਾਂ ਹੀ ਹੈ
4: ਜੀ ਜੀ ਜੀ।
0: ਉਹਨਾਂ ਨੂੰ ਦੱਸੋ ਕਿ ਉਹ ਨਾਦਰਾ ਦੇ ਕਿਸੇ ਵੀ ਦਫ਼ਤਰ ਜਾਣ, ਜਾ ਕੇ ਅਸੀਂ ਉਹਨਾਂ ਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਂਗੇ, ਉਹਨਾਂ ਨੂੰ ਟੋਕਨ ਜਾਰੀ ਕਰਾਂਗੇ, ਉਹਨਾਂ ਦੇ ਜਿਹੜੇ ਕਾਗਜ਼ ਨੇ, ਉਹਨਾਂ ਦਾ ਜਿਹੜਾ ਪੁਰਾਣਾ ਕਾਰਡ ਹੈ ਉਹਦੇ ਮੁਤਾਬਕ ਉਹਨਾਂ ਦਾ ਪ੍ਰੋਸੈਸ ਕਰਾਂਗੇ, ਉਹਨਾਂ ਨੂੰ ਆਪਣੀ ਜਨਮ ਪਰਚੀ ਨਾਲ ਲਿਆਉਣੀ ਹੈ ਸਿਰਫ, ਠੀਕ ਹੈ।
4: ਜੰਮਣ ਪਰਚੀ, ਸੋਰੀ ਮੈਂ ਤੁਹਾਡੀ ਥੋੜੀ ਜਿਹੀ ਗੱਲ ਕਰਾਂ ਰਜ਼ਵਾਨ ਸਾਹਿਬ
0: ਜੀ ਜੀ,
4: ਜੰਮਣ ਪਰਚੀ ਵੀ ਨਹੀਂ, ਬਸ ਸਿਰਫ ਉਹ ਸ਼ਨਾਖਤੀ ਕਾਰਡ ਹੀ ਉਹਦੇ ਕੋਲ ਲੈ ਆਵੇ।
0: ਜਨਮ ਪਰਚੀ ਤੈਨੂੰ ਬਣਵਾਉਣੀ ਪਏਗੀ ਨਾ, ਉਹ ਤਾਂ ਤੁਹਾਨੂੰ ਅਸੀਂ ਤਰੀਕਾਕਾਰ ਦੱਸਿਆ ਆਪਣੀ ਯੂਨੀਅਨ ਕੌਂਸਲ ਤੋਂ ਆਸਾਨੀ ਨਾਲ ਬਣ ਜਾਏਗੀ। ਠੀਕ ਹੈ, ਉਹ ਜਦੋਂ ਉਹਦੀ ਯੂਨੀਅਨ ਕੌਂਸਲ ਤੋਂ ਉਹਦੀ ਜਨਮ ਪਰਚੀ ਬਣ ਜਾਏਗੀ, ਉਹ ਸਾਡੇ ਦਫ਼ਤਰ ਆਏਗਾ, ਅਸੀਂ ਉਹਨੂੰ ਪ੍ਰੋਸੈਸ ਕਰਾਂਗੇ ਅਤੇ ਉਹ ਵਾਲਦਿਆਂ ਦੇ ਡੈਥ ਸਰਟੀਫਿਕੇਟ ਲੈ ਕੇ ਆਏਗਾ ਅਤੇ ਨਾਲ ਉਹਨੂੰ ਦੋ ਗਵਾਹੀਆਂ ਚਾਹੀਦੀਆਂ ਹੋਣਗੀਆਂ।
4: ਅੱਛਾ,
0: ਉਹ ਇੱਕ ਤੁਸੀਂ ਦੇ ਦੇਣਾ, ਇੱਕ ਹੋਰ ਕੋਈ ਦੋਸਤ ਦੇ ਦਿਓ, ਆਪਣੇ ਅੰਗੂਠੇ ਲਾਉਣਗੇ ਅਤੇ ਇਨਸ਼ਾਅੱਲਾ ਉਹਦਾ ਕਾਰਡ ਬਣ ਜਾਏਗਾ। ਸਾਡਾ ਇੱਕ ਬੋਰਡ ਦਾ ਪ੍ਰੋਸੈਸ ਹੈ, ਉਹਦੀ ਵੈਰੀਫਿਕੇਸ਼ਨ ਕਰੇਗਾ, ਵੈਰੀਫਿਕੇਸ਼ਨ ਤੋਂ ਬਾਅਦ ਉਹਦਾ ਕਾਰਡ ਬਣਾ ਦਿਆਂਗੇ।
4: ਜੀ ਠੀਕ ਠੀਕ ਹੋ ਗਿਆ ਰਜ਼ਵਾਨ ਅਲੀ ਭੱਟੀ ਦਾ,
0: ਮਿਹਰਬਾਨੀ ਜੀਰਾ ਸਾਹਿਬ,
2: ਬਹੁਤ ਬਹੁਤ ਸ਼ੁਕਰੀਆ ਜੀਰਾ ਭਾਈ। ਬਹੁਤ
0: ਗਰਮੀ 'ਚ ਤੁਹਾਡੀ ਚਾਹ ਕੱਪ ਘੱਟ ਵਿਕਦੀ ਹੈ ਕਿ ਜ਼ਿਆਦਾ?
2: ਜੀਰਾ ਸਾਹਿਬ ਫੁਰ ਵੱਧ ਕਰ ਗਏ ਨੇ ਅਤੇ ਯਕੀਨ ਕਰੋ ਇਹਨਾਂ ਨਾਲ ਜਦੋਂ ਵੀ ਗੱਲ ਹੁੰਦੀ ਹੈ ਕਹਿੰਦੇ ਜੀ ਗਰਮੀਆਂ 'ਚ ਗਰਮ ਚਾਹ ਜਿਹੜੀ ਠੰਡੇ ਪਹੁੰਚਾਉਂਦੀ ਹੈ ਨਾ, ਮੇਰੀ ਚਾਹ ਹੈਗੀ ਜੇ। ਅੱਛਾ ਜੀ, 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਇਸ ਵੇਲੇ ਪ੍ਰੋਗਰਾਮ ਤੁਸੀਂ ਸੁਣਦੇ ਪਏ ਜੇ। ਆਗਾਹੀ ਪ੍ਰੋਗਰਾਮ ਮਹਿਮਾਨ ਨੇ ਸਾਡੇ ਰਿਜ਼ਵਾਨ ਅਲੀ ਭੱਟੀ, ਅਸਿਸਟੈਂਟ ਡਾਇਰੈਕਟਰ ਫੋਗਲ ਪਰਸਨ ਪੰਜਾਬ ਨਾਦਰਾ, ਅਤੇ ਨਾਦਰਾ ਦੇ ਹਵਾਲੇ ਨਾਲ, ਪੈਦਾਇਸ਼ ਦੇ ਹਵਾਲੇ ਨਾਲ, ਵਫਾਤ ਦੇ ਹਵਾਲੇ ਨਾਲ, ਸ਼ਾਦੀ ਔਰ ਤਲਾਕ ਦੇ ਹਵਾਲੇ ਨਾਲ ਜਿਹੜੀ ਰਜਿਸਟਰੇਸ਼ਨ ਹੁੰਦੀ ਹੈ ਉਹਦੇ ਹਵਾਲੇ ਨਾਲ, ਉਸ ਤੋਂ ਬਾਅਦ ਜਿਹੜੀ ਦੀਗਰ ਇਨਫੋਰਮੇਸ਼ਨ ਨੇ, ਅਗਰ ਤੁਸੀਂ ਉਹਦੇ ਬਾਰੇ 'ਚ ਕੋਈ ਸਵਾਲ ਕਰਨਾ ਚਾਹੁੰਦੇ ਜੇ, ਕਰ ਸਕਦੇ ਜੇ। ਸ਼ਨਾਖਤੀ ਕਾਰਡ ਕਿਵੇਂ ਬਣੇਗਾ, ਸ਼ਨਾਖਤੀ ਕਾਰਡ ਕਿਵੇਂ ਬਣਵਾਇਆ ਜਾ ਸਕਦਾ ਹੈ, ਔਰ ਉਹਦੇ 'ਚ ਕਿਹੜੇ ਕਿਹੜੇ ਦਸਤਾਵੇਜ਼ਾਤ ਰਿਕੁਆਇਰਡ ਨੇ, ਇਸ ਤਰ੍ਹਾਂ ਦਾ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਜੇ। ਔਰ ਬੇਫੋਰਮ ਦੇ ਹਵਾਲੇ ਨਾਲ ਅਸੀਂ ਇਨਫੋਰਮੇਸ਼ਨ ਦੇ ਚੁੱਕੇ ਹਾਂ, ਮਗਰ ਫਿਰ ਵੀ ਅਗਰ ਕੋਈ ਸਵਾਲ ਮੌਜੂਦ ਹੈ ਤਾਂ ਜ਼ਰੂਰ ਕਰੋ। ਅਸੀਂ ਹੁਣ ਨੈਕਸਟ ਜਿਹੜੀ ਇਨਫੋਰਮੇਸ਼ਨ ਨੇ ਇਸ ਕਾਲ ਤੋਂ ਬਾਅਦ ਸ਼ਾਮਿਲ ਕਰਾਂਗੇ, ਡਿਸੇਬਲ ਮਤਲਬ ਮਾਜ਼ੂਰ ਲੋਕਾਂ ਦੇ ਸ਼ਨਾਖਤੀ ਕਾਰਡ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲੇ ਇੱਕ ਕਾਲ ਲੈ ਲਈਏ। ਅਸਲਾਮ ਅਲੈਕੁਮ।
1: ਹੈਲੋ,
2: ਅਸਲਾਮ ਅਲੈਕੁਮ
1: ਜੀ। ਵਾਲੇਕੁਮ ਅਸਲਾਮ, ਮੁਹੰਮਦ ਅਹਿਮਦ ਸਰਬੰਦਰੋ ਲਾਹੌਰ ਤੋਂ
2: ਜੀ। ਮੁਹੰਮਦ ਅਹਿਮਦ, ਕੈਸੇ ਹੈਂ? ਠੀਕ ਠਾਕ ਜੀ,
1: ਸ਼ੁਕਰ ਹੈ ਜਨਾਬ ਅੱਲਾਹ ਪਾਕ ਦਾ। ਸਰ ਤੁਸੀਂ ਸੁਣਾਓ ਜੀ।
2: ਜੀ ਜੀ, ਸ਼ੁਕਰ ਹੈ ਅੱਲਾਹ ਦਾ, ਠੀਕ ਹੈ ਜੀ।
1: ਅੱਛਾ ਸਰ, ਆਗਾਹੀ ਪ੍ਰੋਗਰਾਮ ਦੇ ਹਵਾਲੇ ਨਾਲ ਸਰ ਮੈਂ ਤਕਰੀਬਨ ਕੋਈ 5-4 ਮਿੰਟ ਸੁਣਿਆ ਜੀ।
2: ਜੀ
1: ਜਨਾਬ, ਮੇਰੀ ਇੱਕ ਦਾਦੀ ਜਾਨ ਸੀ, ਉਹਨਾਂ ਦਾ ਸ਼ਨਾਖਤੀ ਕਾਰਡ ਦੀ ਡੇਟ ਆਫ ਬਰਥ ਜਿਹੜੀ ਹੈ ਨਾ, ਮੇਰੇ ਵੱਡੇ ਜਿਹੜੇ ਤਾਏ ਸਾਹਿਬ ਸੀ ਨਾ, ਉਹਨਾਂ ਦੇ ਨਾਲੋਂ 5 ਸਾਲ ਦਾ ਫਰਕ ਹੈਗਾ ਸੀ
2: ਜੀ।
1: ਯਾਨੀ ਕਿ ਵਾਲਦਾ ਦੀ ਜਿਹੜੀ ਡੇਟ ਆਫ ਬਰਥ ਹੈਗੀ ਹੈ ਉਹਨਾਂ ਦਾ, ਔਰ ਤਾਏ ਜੀ ਦਾ ਤਕਰੀਬਨ 5 ਸਾਲ ਦਾ ਫਰਕ ਹੈਗਾ ਸੀ।
2: ਅੱਛਾ,
1: ਇਹ ਮਾਸ਼ਾਅੱਲਾ ਨਾਦਰਾ ਦੇ ਬੜਾ ਅੱਛਾ ਕਾਰਨਾਮਾ ਸੀ।
2: ਤੁਸੀਂ ਕਹਿਣਾ ਕੀ ਚਾਹ ਰਹੇ ਜੀ, ਪਹਿਲੇ ਆਪਣਾ ਸਵਾਲ ਕਲੀਅਰ ਕਰੋ।
1: ਸਰ ਸਵਾਲ ਮੇਰਾ ਇਹ ਹੈਗਾ ਜੀ ਕਿ ਨਾਦਰਾ ਦੇ ਬਾਅਦ ਚੀਜ਼ਾਂ ਐਸੀਆਂ ਨੇ ਜਿਹੜੀਆਂ, ਮਾਸ਼ਾਅੱਲਾ ਬੜਾ ਬੜਾ ਅੱਛਾ ਪ੍ਰੋਗਰਾਮ ਵੀ ਹੈਗਾ ਸੀ ਨਾਦਰਾ ਦਾ ਬੇਸ਼ੁਮਾਰ, ਯਾਨੀ ਕਿ ਦਹਿਸ਼ਤਗਰਦੀ ਦੇ ਹਵਾਲੇ ਨਾਲ ਵੀ ਜਿਹੜਾ ਨਾ ਬੜੀ ਅੱਛੀ, ਯਾਨੀ ਕਿ
2: ਓਕੇ ਜੀ। ਜਦੋਂ ਤੱਕ ਤੁਹਾਡੇ ਕੋਲ ਸਵਾਲ ਨਾ ਕਲੀਅਰ ਹੋਵੇ ਉਦੋਂ ਤੱਕ ਤੁਸੀਂ ਔਨ ਏਅਰ ਕਾਲ ਨਾ ਮਿਲਾਇਆ ਕਰੋ। ਪਹਿਲੇ ਆਪਣੇ ਦਿਮਾਗ ਦੇ ਵਿੱਚ ਸਵਾਲ ਸੋਚ ਰਿਹਾ ਕਰੋ ਕਿ ਜੀ ਅਸੀਂ ਕਿਹੜੀ ਕੀ ਸਵਾਲ ਕਰਨਾ ਹੈ। ਉਹ ਸਵਾਲ ਸਿਰਫ ਤੁਹਾਡਾ ਨਹੀਂ ਹੋਣਾ ਚਾਹੀਦਾ, ਬਲਕਿ ਉਸ ਸਵਾਲ ਦੇ ਪੁੱਛਣ ਦੇ ਨਾਲ ਜਿਹੜਾ ਜਵਾਬ ਆਵੇ ਉਹ ਬੇਸ਼ੁਮਾਰ ਲੋਕਾਂ
0: ਸਾਹਿਬ ਇਹਨਾਂ ਨੂੰ ਲੋਕਾਂ ਨੂੰ ਅਗਾਈ ਦੇ ਦੇਣਾ, ਉਹ ਲੋਕ ਜਿਨ੍ਹਾਂ ਦੀ ਉਮਰਾਂ ਦਾ ਗੈਰ ਫਿਤਰੀ ਫਰਕ ਆ ਰਿਹਾ ਉਹਦੇ ਲਈ ਵੀ ਨਾਦਰਾ ਦੀ ਆਪਸ਼ਨ ਮੌਜੂਦ ਹੈ। ਉਹ ਆਪਣੇ ਦਸਤਾਵੇਜ਼ਾਤ ਦਿਖਾ ਕੇ ਆਪਣੀ ਉਮਰ ਦਾ ਜਿਹੜਾ ਗੈਰ ਫਿਤਰੀ ਫਰਕ ਹੈ ਉਹ ਠੀਕ ਕਰਾ ਸਕਦੇ।
2: ਹਾਂ, ਜਿਸ ਤਰ੍ਹਾਂ ਕਹਿ ਰਹੇ ਸੀ ਕਿ 5 ਸਾਲ ਦਾ ਫਰਕ ਹੈ, ਉਹਦਾ ਉਹਨਾਂ ਮਤਲਬ ਇਹ ਸੀ ਕਿ ਉਹ ਕਹਿ ਰਹੇ ਸੀ ਕਿ ਜੀ ਬੜਾ ਤੁਸੀਂ ਗਲਤ ਚੀਜ਼ ਨੂੰ ਅੱਗੇ ਪ੍ਰਮੋਟ ਕਰਦੇ, ਐਸੀ ਗੱਲ ਨਹੀਂ। ਉਹਦੇ 'ਚ ਅਗਰ ਕੋਈ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ, ਉਹਨੂੰ ਅਗਰ ਸਹੀ ਕਰਵਾਉਣਾ ਚਾਹੋ ਤਾਂ ਉਹਦੇ ਵਾਸਤੇ ਵੀ ਉੱਥੇ ਸਹੂਲਤ ਮੌਜੂਦ ਹੈ, ਤੁਸੀਂ ਆ ਸਕਦੇ ਜੀ। ਅੱਛਾ ਜੀ, ਅਸੀਂ ਡਿਸੇਬਲ ਲੋਕਾਂ ਦੇ, ਮਾਜ਼ੂਰ ਲੋਕਾਂ ਦੇ ਸ਼ਨਾਖਤੀ ਕਾਰਡ ਦੇ ਹਵਾਲੇ ਨਾਲ ਗੱਲ ਕਰਨਾ ਚਾਹ ਰਹੇ ਸਾਂ, ਉਹਦੇ ਬਾਰੇ 'ਚ ਕੋਈ ਥੋੜ੍ਹੀ ਤਫਸੀਲ ਦੱਸੋ।
0: ਜੀ ਜੀ ਬਿਲਕੁਲ ਵਸੀਮ ਭਾਈ, ਜਿਹੜਾ ਸਾਡਾ ਪਰਸਨ ਵਿਦ ਡਿਸੇਬਿਲਿਟੀ ਹੈ ਜਾਂ ਮਜ਼ਦੂਰ ਅਫਰਾਦ ਨੇ ਉਹਨਾਂ ਲਈ ਵੀ ਨਾਦਰਾ ਨੇ ਬਹੁਤ ਸਹੂਲਤ ਕਾਇਮ ਕੀਤੀ ਹੈ। ਦੇਖੋ, ਉਹ ਕਾਰਡ ਬਣਵਾਉਣ ਵਾਸਤੇ ਸਭ ਤੋਂ ਪਹਿਲੇ ਜਿਹੜਾ ਡਾਕੂਮੈਂਟ ਚਾਹੀਦਾ ਹੁੰਦਾ ਉਹ ਇੱਕ ਮਜ਼ਦੂਰੀ ਦਾ ਸਰਟੀਫਿਕੇਟ ਹੈ
2: ਜੀ,
0: ਜਿਹੜਾ ਗਵਰਨਮੈਂਟ ਹਸਪਤਾਲ ਤੋਂ ਲੈਂਦਾ ਉਹ ਲੈ ਕੇ ਉਹਨਾਂ ਨੇ ਸਾਡੇ ਕੋਲ ਆਉਣਾ
2: ਜੀ।
0: ਠੀਕ ਹੈ, ਅਤੇ ਉਹਦਾ ਕਾਰਡ ਅਸੀਂ ਬਣਾਉਂਦੇ ਹਾਂ, ਉਹਦਾ ਕਾਰਡ ਅਸੀਂ ਤਾਹਯਾਤ ਬਣਾਉਂਦੇ ਹਾਂ ਅਤੇ ਫ੍ਰੀ ਬਣਾਉਂਦੇ ਹਾਂ,
2: ਜ਼ਬਰਦਸਤ।
0: ਦੂਸਰੀ, ਉਹਨਾਂ ਲਈ ਬੜੀ ਇੱਕ ਅੱਛੀ ਆਪਸ਼ਨ ਮੌਜੂਦ ਹੈ, ਅਸੀਂ ਪਰਸਨ ਵਿਦ ਡਿਸੇਬਿਲਿਟੀਜ਼ ਨੂੰ ਇਹ ਕਹਿੰਦੇ ਹਾਂ ਕਿ ਉਹ ਸਾਡੇ ਦਫ਼ਤਰਾਂ 'ਚ ਨਾ ਆਉਣ। ਠੀਕ ਹੈ, ਉਹ 111-786 'ਤੇ ਕਾਲ ਕਰਕੇ ਅਪੁਆਇੰਟਮੈਂਟ ਕਰਾਉਣ ਅਤੇ ਬੰਦਾ ਉਹਨਾਂ ਦੇ ਘਰ ਜਾ ਕੇ ਕਾਰਡ ਬਣਾਏਗਾ ਉਹਨਾਂ ਨੂੰ। ਦੂਸਰਾ, ਜਿੰਨੇ ਸਾਡੇ ਦਫ਼ਾਤਰ ਨੇ ਉੱਥੇ ਅਸੀਂ ਵੀਲ ਚੇਅਰ ਦੀ ਸਹੂਲਤ ਮੌਜੂਦ ਹੈ, ਠੀਕ ਹੈ, ਰੈਂਪਸ ਮੌਜੂਦ ਨੇ, ਪਰਸਨ ਵਿਦ ਡਿਸੇਬਿਲਿਟੀ ਲਈ ਵਾਸ਼ਰੂਮ ਮੌਜੂਦ ਨੇ ਤਾਂ ਕਿ ਉਹ ਸਾਡੇ ਦਫ਼ਤਰ 'ਚ ਵੀ ਆਉਣ ਅਤੇ ਉਹਨਾਂ ਨੂੰ ਉਹੀ ਸਹੂਲਤਾਂ ਮਿਲਣ।
2: ਅੱਛਾ, ਮੈਨੂੰ ਇਹ ਦੱਸੋ ਕਿ ਜਿਹੜਾ ਡਿਸੇਬਿਲਿਟੀ ਸਰਟੀਫਿਕੇਟ ਹੈ ਇਹ ਸਰਕਾਰੀ ਹੋਸਪਿਟਲ ਤੋਂ ਮਿਲਦਾ ਹੈ ਜੀ?
0: ਜੀ, ਸਰਕਾਰੀ ਹੋਸਪਿਟਲ ਤੋਂ ਮਿਲਦਾ ਜੀ। ਪੰਜਾਬ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਜਿਹੜਾ ਨਾ ਉਹ ਇਹਦਾ ਕਰਦਾ ਦਰਦਾ, ਉਹਨਾਂ ਨੇ ਬਣਾਉਣਾ ਹੁੰਦਾ।
2: ਬਿਲਕੁਲ ਠੀਕ ਹੈ ਜੀ। ਅਗਰ ਤੁਸੀਂ ਡਿਸੇਬਲ ਹੋਣ ਦਾ ਸਰਟੀਫਿਕੇਟ ਲੈਣਾ ਜਾਂ ਸ਼ਨਾਖਤੀ ਕਾਰਡ ਬਣਵਾਉਣਾ ਹੈ ਤਾਂ ਤੁਸੀਂ ਪਹਿਲੇ ਸਰਕਾਰੀ ਹਸਪਤਾਲ 'ਚ ਜਾਓਗੇ, ਉੱਥੋਂ ਜਾ ਕੇ ਤੁਸੀਂ ਆਪਣਾ ਡਿਸੇਬਿਲਿਟੀ ਯਾਨੀ ਮਜ਼ਦੂਰੀ ਦਾ ਸਰਟੀਫਿਕੇਟ ਹਾਸਿਲ ਕਰੋਗੇ। ਦੈਨ ਤੁਸੀਂ ਆਓਗੇ ਨਾਦਰਾ ਦੇ ਆਫਿਸ 'ਚ ਅਤੇ ਫਿਰ ਤੁਹਾਡਾ ਸ਼ਨਾਖਤੀ ਕਾਰਡ ਬਣੇਗਾ ਔਰ ਉਹਦੇ 'ਤੇ ਇੱਕ ਆਈਕੋਨ ਵੀ ਹੁੰਦਾ, ਇੱਕ ਨਿਸ਼ਾਨ
0: ਹੁੰਦਾ, ਇੱਕ ਵੀਲਚੇਅਰ ਦਾ ਸਾਈਨ ਹੁੰਦਾ ਜਿਹੜਾ ਜ਼ਾਹਿਰ ਕਰਦਾ ਕਿ ਇਹ ਕਿਸੇ ਮਜ਼ਦੂਰ ਅਫਰਾਦ ਦਾ ਕਾਰਡ ਹੈ। ਉਹ ਫਿਰ ਉਹਦੇ ਨਾਲ ਉਹਨੂੰ ਜਿਹੜੀ
2: ਸਹੂਲਤਾਂ
0: ਨੇ ਸਰਕਾਰੀ ਸਹੂਲਤਾਂ ਨੇ ਉਹ ਮਿਲਦੀਆਂ ਨੇ।
2: ਬਿਲਕੁਲ ਠੀਕ ਹੋ ਗਿਆ ਜੀ। ਲਓ ਜੀ, ਅੱਜ ਦਾ ਪ੍ਰੋਗਰਾਮ ਆਪਣੇ ਖਤਮ ਨੂੰ ਪਹੁੰਚਿਆ ਅਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਨਾਬ ਮੁਹਤਰਮ
0: ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ। ਮੈਂ ਤੁਹਾਡੇ ਤਫਸਤ ਦੇ ਨਾਲ ਦੋ ਚਾਰ ਗੱਲਾਂ ਕਰਨਾ ਚਾਹੁੰਦਾ ਲੋਕਾਂ ਦੇ ਨਾਲ। ਸਭ ਤੋਂ ਪਹਿਲੀ ਗੱਲ ਇਹ ਵੇ ਕਿ ਆਪਣੇ ਬੱਚੇ ਦਾ ਜਿਹੜਾ ਇੰਦਰਾਜ ਉਹ ਬਰਵਕਤ ਕਰਾਓ।
2: ਬਿਲਕੁਲ
0: ਠੀਕ ਹੈ, ਤਾਂ ਕਿ ਉਹਦਾ ਅੱਗੇ ਦੇ ਜਿਹੜੇ ਮਾਮਲਾਤ ਨੇ ਉਹ ਠੀਕ ਚੱਲਣ। ਪੈਦਾਇਸ਼ ਦਾ ਬਰਵਕਤ ਇੰਦਰਾਜ ਕਰਾਓ, ਠੀਕ ਹੈ, ਕਿਉਂਕਿ ਇਸ ਟਾਈਮ ਗੌਰਮੈਂਟ ਨੇ ਸਹੂਲਤ ਦਿੱਤੀ ਹੈ ਕਿ ਫਰੀ ਹੈ
2: ਜੀ,
0: ਕੋਈ ਇਹਦੀ ਫੀਸ ਨਹੀਂ। ਤਰੀਕਾਕਾਰ ਨੂੰ ਆਸਾਨ ਅਤੇ ਸਹਿਲ ਕੀਤਾ ਹੋਇਆ ਉਹ ਕਰਨ, ਠੀਕ ਹੈ। ਦੂਸਰਾ, ਕਿਸੇ ਏਜੰਟ, ਕਿਸੇ ਜਾਲੀ ਸੋਸ਼ਲ ਮੀਡੀਆ ਚੈਨਲ, ਕਿਸੇ ਇਨਫਲੂਐਂਸਰ ਦੀ ਗੱਲ ਨਾ ਸੁਣਨ ਨਾਦਰਾ ਦੇ ਬਾਰੇ 'ਚ। ਕੋਈ ਜਿਹੜਾ ਨਾਦਰਾ ਦੇ ਬਾਰੇ 'ਚ ਲੋਕ ਗੱਲਾਂ ਫੈਲਾਉਂਦੇ ਨੇ, ਗੁੰਮਰਾਹ ਕਰਦੇ ਨੇ, ਗੁੰਮਰਾਹ ਨਾ ਹੋਣ। ਸਾਡਾ ਆਪਣਾ ਯੂਟਿਊਬ ਅਤੇ ਫੇਸਬੁੱਕ ਦਾ ਚੈਨਲ ਨੇ, ਉਹਨੂੰ ਜੁਆਇਨ ਕਰਨ, ਉਹਦੇ ਉੱਤੇ ਤੁਹਾਨੂੰ ਮੁਕੰਮਲ ਅਤੇ ਮੁਸੱਦਕਾ ਜਿਹੜੀ ਮਾਲੂਮਾਤ ਨੇ ਉਹ ਮਿਲਦੀਆਂ ਨੇ, ਬਜਾਏ ਇਸ ਤੋਂ ਕਿ ਤੁਸੀਂ ਦੂਸਰੇ ਲੋਕਾਂ ਨੂੰ ਸੁਣੋ। ਜਿਹੜੀ ਸਾਡੀ ਨਾਦਰਾ ਦੀ ਅਪਡੇਟ ਆਉਂਦੀ ਹੈ ਉਹ ਉੱਥੇ ਮੌਜੂਦ ਨੇ, ਵੀਡੀਓਜ਼ ਬਣੀਆਂ ਨੇ,
2: ਵਟਸਐਪ ਪੋਡਕਾਸਟ
0: ਮੌਜੂਦ ਨੇ, ਵਟਸਐਪ ਚੈਨਲ ਮੌਜੂਦ ਨੇ, ਉਹਨਾਂ ਨੂੰ ਜੁਆਇਨ ਕਰੋ ਤਾਂ ਕਿ ਤੁਹਾਨੂੰ ਸਰਕਾਰੀ ਅਤੇ ਮੁਸੱਦਕਾ ਮਾਲੂਮਾਤ ਮਿਲਦੀਆਂ ਰਹਿਣ।
2: ਬਿਲਕੁਲ ਠੀਕ ਹੋ ਗਿਆ ਜੀ। ਰਿਜ਼ਵਾਨ ਅਲੀ ਭੱਟੀ ਸਾਹਿਬ ਅਸਿਸਟੈਂਟ ਡਾਇਰੈਕਟਰ ਨੇ, ਫੋਕਲ ਪਰਸਨ ਨੇ ਪੰਜਾਬ ਦੇ ਨਾਦਰਾ ਦੇ, ਅਤੇ ਇਹਨਾਂ ਦਾ ਬਹੁਤ ਸ਼ੁਕਰੀਆ ਕਿ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਇਹ ਸਾਡੇ ਅੱਜ ਦੇ ਪ੍ਰਾਹੁਣੇ ਸਨ ਅਤੇ ਇਹਨਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਬਹੁਤ ਹੀ ਦੋਸਤਾਨਾ ਮਾਹੌਲ ਦੇ ਵਿੱਚ ਸਾਡੀ ਤੁਹਾਡੀ ਸਾਰਿਆਂ ਦੀ ਗੱਪਸ਼ਪ ਹੋਈ ਹੈ ਔਰ ਯਕੀਨਨ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਔਰ ਆਪਣੇ ਆਪ ਨੂੰ ਐਜੂਕੇਟ ਕੀਤਾ ਇਹਨਾਂ ਦੀ ਹੈਲਪ ਨਾਲ। ਅਤੇ ਅਸੀਂ ਰਿਜ਼ਵਾਨ ਅਲੀ ਭੱਟੀ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਸਟੂਡੀਓ 'ਚ ਤਸ਼ਰੀਫ ਲਿਆਏ। ਜਾਂਦੇ ਜਾਂਦੇ ਅਸੀਂ ਨਾਦਰਾ ਦਾ ਪ੍ਰੋਮੋ ਵੀ ਸੁਣਾਂਗੇ ਅਤੇ ਇੱਕ ਗਾਣਾ ਵੀ ਸੁਣਾਂਗੇ। ਤੁਹਾਡਾ ਬਹੁਤ ਸ਼ੁਕਰੀਆ
0: ਰਿਜ਼ਵਾਨ ਅਲੀ ਭੱਟੀ ਸਾਹਿਬ, ਹੱਸਦੇ ਵੱਸਦੇ ਰਹੋ,
2: ਅੱਲਾ ਹਾਫਿਜ਼।
5: ਖਾਨਦਾਨ ਮੇਂ ਕਿਸੀ ਫਰਦ ਕੀ ਵਫਾਤ ਬਿਲਾ ਸ਼ੁਬਾ ਏਕ ਸਾਨਿਆ ਹੈ, ਲੇਕਿਨ ਮਰਹੂਮ ਕਾ ਸ਼ਨਾਖਤੀ ਕਾਰਡ ਮਨਸੂਖ ਕਰਾਨਾ ਬਹਰਹਾਲ ਜ਼ਰੂਰੀ ਹੈ, ਤਾਕਿ ਉਸਕੇ ਗਲਤ ਇਸਤੇਮਾਲ ਕੀ ਰੋਕਥਾਮ ਹੋ ਔਰ ਵਿਰਾਸਤ ਕੀ ਤਕਸੀਮ ਮੇਂ ਕੋਈ ਪਰੇਸ਼ਾਨੀ ਨਾ ਹੋ। ਯਾਦ ਰੱਖੇਂ, ਨਾਦਰਾ ਯੂਨੀਅਨ ਕੌਂਸਲ ਮੇਂ ਇੰਦਰਾਜ ਕੀ ਬੁਨਿਆਦ ਪਰ ਮਤਵੱਫੀ ਕਾ ਸ਼ਨਾਖਤੀ ਕਾਰਡ ਮਨਸੂਖ ਕਰਤਾ ਹੈ ਔਰ ਆਪਕੋ ਉਨ ਤਮਾਮ ਮਰਾਹਿਲ ਕੀ ਤਕਮੀਲ ਮੇਂ ਹਰ ਮੁਮਕਿਨ ਮਾਵਨਤ ਫਰਾਹਮ ਕਰਤਾ ਹੈ। ਨਾਦਰਾ ਨੇ ਯੂਨੀਅਨ ਕੌਂਸਲ ਮੇਂ ਵਫਾਤ ਕਾ ਇੰਦਰਾਜ ਆਸਾਨ ਬਣਾਨੇ ਕੇ ਲੀਏ ਪਾਕਿਸਤਾਨ ਭਰ ਕੇ ਹਸਪਤਾਲੋਂ ਮੇਂ ਜਦੀਦ ਤਰੀਨ ਡੈਥ ਨੋਟੀਫਿਕੇਸ਼ਨ ਟੂਲਸ ਫਰਾਹਮ ਕਰ ਦਿਏ ਹੈ। ਹਸਪਤਾਲ ਮੇਂ ਆਪਣੇ ਖਾਨਦਾਨ ਕੇ ਕਿਸੀ ਫਰਦ ਕੀ ਵਫਾਤ ਪਰ ਆਪਣਾ ਔਰ ਮਤਵੱਫੀ ਕਾ ਸ਼ਨਾਖਤੀ ਕਾਰਡ ਲੇ ਕਰ ਹਸਪਤਾਲ ਮੇਂ ਮੌਜੂਦ ਰਜਿਸਟ੍ਰੇਸ਼ਨ ਕਾਊਂਟਰ ਪਰ ਤਸ਼ਰੀਫ ਲੇ ਜਾਏ ਔਰ ਵਫਾਤ ਕਾ ਇੰਦਰਾਜ ਕਰਨੇ ਕੇ ਬਾਅਦ ਰਸੀਦ ਹਾਸਿਲ ਕਰੇਂ। ਇਸਕੇ ਸਾਥ ਹੀ ਆਪਕੋ ਦੀਏ ਗਏ ਨੰਬਰ ਪਰ ਨਾਦਰਾ ਕੀ ਜਾਨਿਬ ਸੇ SMS ਰਸੀਦ ਵੀ ਮੌਸੂਲ ਹੋ ਜਾਏਗੀ। ਵਫਾਤ ਕੇ 30 ਦਿਨ ਕੇ ਅੰਦਰ ਹਸਪਤਾਲ ਕੀ ਰਸੀਦ ਕੇ ਹਮਰਾ ਆਪਣੀ ਯੂਨੀਅਨ ਕੌਂਸਲ ਮੇਂ ਤਸ਼ਰੀਫ ਲਾਏਂ ਔਰ ਵਫਾਤ ਕਾ ਇੰਦਰਾਜ ਕਰਾਨੇ ਕੇ ਬਾਅਦ ਡੈਥ ਸਰਟੀਫਿਕੇਟ ਹਾਸਿਲ ਕਰੇਂ। ਇਸਕੇ ਬਾਅਦ ਨਾਦਰਾ ਦਫ਼ਤਰ ਤਸ਼ਰੀਫ ਲਾਏਂ ਔਰ ਮਤਵੱਫੀ ਕਾ ਸ਼ਨਾਖਤੀ ਕਾਰਡ ਮਨਸੂਖ ਕਰਾਏ। ਨਾਦਰਾ ਕੀ ਪਾਕ ID ਮੋਬਾਈਲ ਐਪ ਕੇ ਜ਼ਰੀਏ ਆਪ ਯੂਨੀਅਨ ਕੌਂਸਲ ਸੇ ਡੈਥ ਸਰਟੀਫਿਕੇਟ ਔਰ ਨਾਦਰਾ ਸੇ ਬੇਫਾਰਮ ਘਰ ਬੈਠੇ ਵੀ ਬਨਵਾ ਸਕਤੇ ਹੈ। ਨਾਦਰਾ, ਆਪਕੀ ਸ਼ਨਾਖਤ, ਆਪਕੀ ਪਹਿਚਾਨ।

0: 101 Electric.
1: Smile and dial 111-000-101 FM.
2: ਜਦੋਂ ਵੀ ਨੂਰੀ ਨਸ ਨੂੰ ਇੱਕ ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇ ਇਸੇ ਤਰ੍ਹਾਂ ਪਕੜਾ ਵੱਜ ਜਾਂਦੀ
3: ਹੈ ਇੱਕ ਮਾਮੂਲੀ ਕੈਦੀ ਦੀ ਐਨੀ ਦਸ਼ਾ

0: ਕਿਆ ਬਾਤ ਹੈ, ਕਿਆ ਬਾਤ ਹੈ ਜਨਾਬ, ਵਧੀਆ ਵਧੀਆ ਸਭ ਕੁਝ ਵਧੀਆ। ਆਪਾਂ ਤੁਹਾਡੇ ਮੇਜ਼ਬਾਨ ਵਸੀਮ ਹੈ, ਮੈਂ ਤੁਹਾਡੇ ਨਾਲ ਪ੍ਰੋਗਰਾਮ ਤੁਹਾਡਾ ਮੁੰਨਿਆ ਪੁਰਮੁੰਨਿਆ ਸੱਜਣ ਵੇਲੀ ਸੱਜਣੇ ਵੇਲੀ ਮਿੱਤਰ ਮੇਰੇ ਉਹ ਜਿਹੜੇ ਮੇਰੇ ਨਾਲ ਨਾਲ ਪੈ ਹੱਸਦੇ ਨੇ, ਮੇਰੇ ਨਾਲ ਨਾਲ ਪੈ ਨੱਚਦੇ ਨੇ। ਵਰੁਣ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਪ੍ਰੋਗਰਾਮ ਤੁਹਾਡਾ ਮੁੰਨਿਆ ਪੁਰਮੁੰਨਿਆ ਸੱਜਣ ਵੇਲੀ ਤੇ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ ਤੁਹਾਡੇ ਨਾਲ ਸਾਰੇ ਭੈਣਾਂ ਦੇ ਭਰਾਵਾਂ ਤੇ ਸੱਜਣਾਂ ਤੇ ਬੇਲੀਆਂ ਨੂੰ ਮੇਰਾ ਬਹੁਤ ਬਹੁਤ ਮੁਹੱਬਤ ਭਰਿਆ ਔਰ ਪਿਆਰ ਭਰਿਆ ਸਲਾਮ ਕਬੂਲ ਹੋਵੇ। ਸਲਾਮੁਅਲੈਕੁਮ ਭਾਈ ਨੇ, ਭਾਈ ਕੀ ਹਾਲ ਆ? ਠੀਕ ਠਾਕ ਆ, ਵਧੀਆ ਲੱਗਦਾ, ਬਹੁਤ ਬਹੁਤ ਵਧੀਆ ਵਧੀਆ, ਸਭ ਕੁਝ ਵਧੀਆ, ਬਿਲਕੁਲ ਠੀਕ ਹੋ ਗਿਆ ਜਨਾਬ, ਵਧੀਆ ਹੋਣਾ ਚਾਹੀਦਾ। ਅਤੇ ਜਿਹੜਾ ਵੇਲਾ ਲੰਘ ਜਾਵੇ, ਜਿਹੜਾ ਵੇਲਾ ਮਿਲ ਜਾਵੇ, ਉਹੀ ਵੇਲਾ ਸਭ ਤੋਂ ਵਧੀਆ। ਆਪਾਂ ਤੁਹਾਡੇ ਨਾਲ ਅੱਜ ਇੱਕ ਘੰਟੇ ਤੋਂ ਪਹਿਲੇ ਕਮਰਸ਼ੀਅਲ ਪ੍ਰੋਗਰਾਮ, ਸਪੋਂਸਰ ਪ੍ਰੋਗਰਾਮ ਸੁਣਿਆ ਤੁਸੀਂ, ਅਤੇ ਹੁਣ ਆਪਾਂ ਤੁਹਾਡੇ ਨਾਲ ਮੌਜੂਦ ਹਾਂ ਜਨਾਬ, ਅਤੇ ਤੁਹਾਡੇ ਨਾਲ 3 ਵਜੇ ਤੱਕ ਸਾਡਾ ਸਾਥ ਰਹੇਗਾ। ਦੇਖਦੇ ਹਾਂ ਅਗਰ ਦਰਮਿਆਨ 'ਚ ਕੋਈ ਕਮਰਸ਼ੀਅਲ ਪ੍ਰੋਗਰਾਮ ਹੋਏਗਾ ਤਾਂ ਉਹ ਵੀ ਸ਼ਾਮਿਲ ਕਰਨਾ ਪਏਗਾ, ਵਰਨਾ ਤੁਹਾਡੇ ਨਾਲ ਅਸੀਂ ਹੁਣ ਤੋਂ ਹੀ ਗੱਲਾਂ ਬਾਤਾਂ ਸ਼ੁਰੂ ਕਰਨ ਲੱਗੇ ਹਾਂ। ਜਿਹਨਾਂ ਲੋਕਾਂ ਨੇ ਹੁਣੇ ਹੁਣੇ ਵਰਨ ਐਫ ਐਮ ਪਾਕਿਸਤਾਨ ਨੂੰ ਟਿਊਨ ਇਨ ਕੀਤਾ ਉਹਨਾਂ ਨੂੰ ਦਿਲ ਦੀ ਗਹਿਰਾਈ ਤੋਂ ਮੈਂ ਕਹਾਂਗਾ ਜੀ ਆਇਆਂ ਨੂੰ।
1: ਔਰ ਜਿੰਨੇ ਵੀ ਸੱਜਣ ਦੇ ਵਿਹਲੇ ਨੇ ਓਏ, ਉਹਨਾਂ ਸਾਰਿਆਂ ਨੂੰ ਅਸੀਂ ਆਪਣੇ ਡੇਰੇ ਦੇ ਉੱਤੇ ਕਹਿੰਦੇ ਹਾਂ ਓਏ ਜੀ ਆਇਆਂ ਨੂੰ ਓਏ।
0: ਓਕੇ ਜਨਾਬ, ਪ੍ਰੋਗਰਾਮ ਨੂੰ ਅਸੀਂ ਡੈਡੀਕੇਟ ਕਰਦੇ ਹਾਂ ਪੜਕਦੇ ਬਾਦਸ਼ਾਹ ਮਦਰ ਸ਼ਾਹ ਨੂੰ। ਬਿਲਕੁਲ ਠੀਕ ਹੋ ਗਿਆ ਜਨਾਬ, ਪਾਕਿਸਤਾਨ ਫਿਲਮ ਇੰਡਸਟਰੀ ਦੇ ਲੈਜੈਂਡ ਮਦਰ ਸ਼ਾਹ ਨੂੰ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਉਹਦੇ ਨਾਲ ਨਾਲ ਅਸੀਂ ਸੁਲਤਾਨ ਰਾਹੀਰਾਂ ਨੂੰ ਔਰ ਲਿਆਸ ਕਸ਼ਮੀਰੀ ਨੂੰ, ਯੂਸਫ ਖਾਨ ਹੋਰਾਂ ਨੂੰ, ਮੁਸਵਾ ਕੁਰੈਸ਼ੀ ਹੋਰਾਂ ਨੂੰ, ਮੁਨੱਵਰ ਜ਼ਰੀਫ ਹੋਰਾਂ ਨੂੰ, ਸਾਕਿਰ ਨੂੰ, ਜਿਹੜੇ ਵੀ ਸਾਡੇ ਪੁਰਾਣੇ ਸੁਧੀਰ ਹੋਰਾਂ ਨੂੰ ਔਰ ਅਕਮਲ ਨੂੰ ਔਰ ਫਿਰਦੌਸ ਬੇਗਮ ਨੂੰ, ਮਤਲਬ ਜਿੰਨੇ ਵੀ ਸਾਡੇ ਪੁਰਾਣੇ ਫਿਲਮਾਂ ਦੇ ਐਕਟਰ ਨੇ, ਪੰਜਾਬੀ ਫਿਲਮਾਂ ਦੇ ਸੁਪਰ ਹਿੱਟ ਹੀਰੋਜ਼, ਹੀਰੋਇਨਸ, ਕਰੈਕਟਰ ਐਕਟਰ, ਉਹਨਾਂ ਸਾਰਿਆਂ ਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਰਹਿੰਦੇ ਹਾਂ ਔਰ ਉਹਨਾਂ ਦੇ ਡਾਇਲੋਗ ਵੀ ਤੁਹਾਨੂੰ ਸੁਣਾਉਂਦੇ ਰਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆ ਕੇ ਉਹਨਾਂ ਦੇ ਡਾਇਲੋਗ ਸੁਣਾਉਂਦੇ ਜੇ, ਉਹਨਾਂ ਦੇ ਕਲਿੱਪ ਸੁਣਾਉਂਦੇ ਜੇ, ਅਸੀਂ ਵੀ ਤੁਹਾਨੂੰ ਉਹਨਾਂ ਦੇ ਕਲਿੱਪ ਸੁਣਾਉਂਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਸਦਾ ਵਾਰ ਗਾਣੇ ਵੀ ਪੇਸ਼ ਕੀਤੇ ਜਾਂਦੇ ਨੇ। ਅੱਜ ਵੇਲਾ ਸਾਡੇ ਕੋਲ ਚੁੱਕੇ ਥੋੜ੍ਹਾ ਹੈ ਅਤੇ ਗਰਮੀ ਬਹੁਤੀ ਹੈ, ਜਦੋਂ ਗਰਮੀ ਬਹੁਤੀ ਹੁੰਦੀ ਹੈ ਤਾਂ ਫਿਰ ਬੰਦੇ ਨੂੰ ਕੁਝ ਖਾਣਾ ਪੀਣਾ ਵੀ ਪੈਂਦਾ ਅਤੇ ਖਾਣ ਪੀਣ ਤੋਂ ਬਹੁਤੇ ਬਹੁਤੇ ਜਦੋਂ ਗਰਮੀ ਆਉਂਦੀ ਲੱਗਦੀ ਹੈ ਅਤੇ ਮੁੜਕ ਆਉਂਦਾ ਨਾ, ਤਾਂ ਫਿਰ ਬੰਦੇ ਦਾ ਦਿਲ ਕਰਦਾ ਕਿ ਜਨਾਬ ਕੋਈ ਮੈਂ ਠੰਡਾ ਠੰਡਾ ਸ਼ਰਬਤ ਪੀਵਾਂ, ਕੋਈ ਠੰਡਾ ਠੰਡਾ ਜਿਹਾ ਮਸ਼ਰੂਬ ਸਾਨੂੰ ਲੱਭ ਜਾਏ, ਕੋਈ ਸ਼ਰਬਤ ਪੀ ਲਵਾਂ, ਕੋਈ ਭਾਵੇਂ ਮੈਨੂੰ ਪੈਸੇ ਕਿਉਂ ਨਾ ਖਰਚਣੇ ਪੈਣ, ਅਗਰ ਮੁਫਤ ਤਾਂ ਲੱਭ ਜਾਵੇ ਤਾਂ ਕਿਆ ਬਾਤ ਹੈ, ਨਹੀਂ ਤਾਂ ਅਗਰ ਪੈਸੇ ਵੀ ਦੇਣੇ ਪੈਣ ਤਾਂ ਕੋਈ ਮਸਲਾ ਨਹੀਂ, ਪੈਸੇ ਦੇ ਕੇ ਵੀ ਪੀਤਾ ਜਾ ਸਕਦਾ, ਔਰ ਅਗਰ ਹੋਵੇ ਵੀ ਆਨੇ ਦਾ ਗਲਾਸ ਤਾਂ ਕਿਆ ਬਾਤ ਹੈ।
2: ਆ ਗਿਆ ਬਦਾਮ ਵਾਲਾ।

0: ਅੰਨ ਦਾ ਗਲਾਸ ਪੀਓ, ਅੰਨ ਦਾ ਗਲਾਸ,
1: ਸ਼ਰਬਤ ਬਦਾਮਾਂ ਵਾਲਾ, ਸਾਰੇ
0: ਗਾਮਾ ਪਾਮਾਂ ਵਾਲਾ, ਸ਼ਰਬਤ ਬਦਾਮਾਂ ਵਾਲਾ, ਸਾਰੇ ਗਾਮਾ ਪਾਮਾਂ ਵਾਲਾ, ਪੀ ਲੈ ਬਦਾਮਾਂ ਵਾਲਾ ਪੀ ਲੈ। ਵਰੋਂ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਦੇ ਦੇ। ਪਹਿਲੇ ਕਿਹੜਾ ਕਾਲਰ ਹੈ ਸਾਡੇ ਨਾਲ, ਕਿੰਨੇ ਕਾਲ ਕੀਤੀ ਹੈ ਮੈਨੂੰ। ਫਰੀ ਜੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਕਾਲ ਕੀਤੀ ਹੈ ਤੇ ਸ਼ਰਬਤ ਦੀ ਆਫਰ ਵੀ ਕੀਤੀ ਹੈ। ਬਿਲਕੁਲ ਠੀਕ ਹੋ ਗਿਆ, ਬਹੁਤ ਸ਼ੁਕਰੀਆ ਫਰੀ ਜੀ। ਹੋਰ ਕੁਝ ਕਹੋਗੇ? ਅੱਛਾ, ਤੁਹਾਡੀ ਆਵਾਜ਼ ਖਰਾਬ ਹੋ ਰਹੀ ਸੀ ਤੇ ਤੁਸੀਂ ਸਾਡੇ ਪਿੰਡ ਦੀ ਕਾਲ ਕਰ ਸਕਦੇ ਜੇ 0-4-2-1-11-0-0-0। ਅਸਲਾਮ ਵਾਲੇਕੁਮ। ਹੈਲੋ,
2: ਵਾਲੇਕੁਮ ਸਲਾਮ, ਕੀ ਹਾਲ ਜੀ? ਠੀਕ ਠਾਕ ਜੀ?
0: ਬਿਲਕੁਲ ਠੀਕ ਹੈ।
2: ਹੋਰ ਜੀ ਠੀਕ ਠਾਕ? ਤੇ ਅੱਜ ਫਿਰ ਦੌਲਤ ਜੱਟ ਦਾ ਡਾਇਰੈਕਟਰ ਆ ਜੀ।
0: ਬਿਲਕੁਲ ਜਲਦੀ ਕਰੋ, ਅੱਜ ਵੇਲਾ ਬੜਾ ਥੋੜਾ, 2:30 ਵਜੇ ਤੱਕ।
2: ਹਾਂ ਠੀਕ ਹੈ ਜੀ, ਠੀਕ ਹੈ। ਓ ਤੇਰੀ ਲੰਮੀ ਜ਼ਬਾਨ ਵੇਖ ਵੇਖ ਕੇ ਜੱਟ ਵੇਸੀ ਹੁੰਦਾ ਜਾ ਰਿਹਾ ਈ ਨੱਤਾ, ਘੋੜੇ ਤੋਂ ਠਰਤਰਿਆ ਹੋਏ ਤੇ ਸਿਰ ਨੀਵਾ ਕਰਕੇ ਮੋੜ ਦਾ ਫੈਸਲਾ ਵੀ ਸੁਣ ਲੈ ਤੇ ਮਨ ਵੀ ਲਈ ਓਏ।
0: ਕਿਆ ਬਾਤ ਹੈ, ਕਿਆ ਬਾਤ ਹੈ ਮੁਹੰਮਦ ਸ਼ਹਿਜ਼ਾਦ, ਛਾ ਗਏ ਜੀ ਤੁਸੀਂ, ਛਾ ਗਏ ਜੀ। ਬਿਲਕੁਲ ਠੀਕ ਹੋ ਗਿਆ ਤੇ ਮੈਨੂੰ ਇਹ ਦੱਸੋ, ਗਰਮੀ ਗਰਮੀ ਵੱਲ ਪੈ ਰਹੀ ਹੈ ਕਿ ਨਹੀਂ?
2: ਆਹੋ ਜੀ, ਆਨੇ ਦਾ ਗਲਾਸ ਪੀਓ, ਨਿੰਬੂ ਵਾਲਾ ਪੀਓ, ਭਾਵੇਂ ਨਮਕ ਵਾਲਾ ਪੀਓ, ਆਨੇ ਦਾ ਗਲਾਸ ਪੀਓ, ਆਨੇ ਦਾ ਗਲਾਸ।
0: ਗਾਰਾ ਪਸੰਦ ਆ ਗਿਆ ਦਾ ਮਤਲਬ।
2: ਬੜੀ
0: ਮਿਹਰਬਾਨੀ, ਵਾਲੇਕੁਮ ਸਲਾਮ। ਜਨਾਬ ਗਰਮੀ ਬੜੀ ਵੱਧ ਗਈ ਹੈ ਤੇ ਗਰਮੀ ਦੇ ਵਿੱਚ ਅਗਰ ਅਸੀਂ ਘਰ ਤੋਂ ਬਾਹਰ ਨਿਕਲਣ ਲੱਗੇ ਨਾ ਤੇ ਸਾਨੂੰ ਚਾਹੀਦਾ ਕਿ ਸਿਰ ਦੇ ਉੱਤੇ ਕੱਪੜਾ ਛੱਪੜਾ ਲੈ ਕੇ ਉਹ ਭਾਜੀ ਚੰਗੀ ਤਰ੍ਹਾਂ ਬੁਕਲ ਮਾਰ ਕੇ, ਬੁਕਲ ਵੈਸੇ ਸਰਦੀਆਂ 'ਚ ਮਾਰਦੇ ਨੇ ਮਗਰ ਗਰਮੀ ਦੇ ਵਿੱਚ ਵੀ ਬੁਕਲ ਮਾਰ ਕੇ ਬਾਹਰ ਨਿਕਲਣਾ ਚਾਹੀਦਾ ਤਾਂ ਕਿ ਬੰਦੇ ਨੂੰ ਲੂ ਨਾ ਲੱਗ ਜਾਵੇ ਤੇ ਬੜਾ ਧਿਆਨ ਰੱਖਣ ਦੀ ਲੋੜ ਹੈ ਆਪਣੇ ਆਪ ਦੀ। ਅਗਰ ਅਸੀਂ ਆਪਣਾ ਧਿਆਨ ਨਹੀਂ ਰੱਖਾਂਗੇ ਤੇ ਫਿਰ ਕੌਣ ਸਾਡਾ ਧਿਆਨ ਰੱਖੇਗਾ? ਹੈਲੋ ਹੈਲੋ, ਨਹੀਂ ਜੀ ਤੁਹਾਡੀ ਕਾਲ ਸਹੀ ਨਹੀਂ ਪਹੁੰਚਦੀ ਪਈ। ਅਗਰ ਕਾਲ ਕਰੋ ਤਾਂ ਪਹਿਲੇ ਦੇਖ ਲਿਆ ਕਰੋ ਕਿ ਵਿੱਚ ਕੋਈ ਡਿਸਟੋਰਸ਼ਨ ਤਾਂ ਨਹੀਂ ਆ ਰਹੀ ਤੁਹਾਡੇ ਫੋਨ ਦੇ ਵਿੱਚ। ਟੈਲੀਫੋਨ ਨੰਬਰ 111-0000-1-0-1। ਹੈਲੋ,
3: ਅਸਲਾਮ ਵਾਲੇਕੁਮ।
0: ਵਾਲੇਕੁਮ ਅਸਲਾਮ, ਕੌਣ ਹੈ ਜੀ?
3: ਤੈਨੂੰ ਮੇਰੇ ਨਾਮ ਦਾ ਨਹੀਂ ਪਤਾ ਵਸੀਮ?
0: ਅੰਬ ਤਾਂ ਨਾ ਲਿਆ ਤੇ ਮੇਰੇ ਮੂੰਹ ਦੇ ਵਿੱਚ ਨਾ ਪਾਣੀ ਤਾਂ ਆ ਹੀ ਗਿਆ ਮਗਰ ਖੁਸ਼ਬੂ ਵੀ ਆਣੀ ਸ਼ੁਰੂ ਹੋ ਗਈ ਹੈ। ਉਹ ਚੌਸੇ, ਚਿੱਟੇ ਚੌਸੇ ਦੀ ਇੱਕ ਨੰਬਰ ਚੌਸੇ ਦੀ ਖੁਸ਼ਬੂ ਆਈ ਹੈ ਮੈਨੂੰ।
3: ਹਾਂਜੀ ਸਰ, ਬਿਸਮਿਲ੍ਲਾ ਸਰ, ਆਇਓ ਤੁਹਾਨੂੰ ਨਾਲੇ ਉੱਥੇ ਤਰਪੈਣ ਤੇ ਨਵਾਵਾਂਗੇ ਡੇਰੇ ਦੇ ਤੇ ਨਾਲੇ ਸਰ ਤੁਹਾਨੂੰ ਜਿੰਨੇ ਮਰਜ਼ੀ ਖਾਣਾ ਸਰ
0: ਹੈ। ਕੀ ਬਾਤ ਹੈ, ਪੂਰਾ ਕ੍ਰੇਟ ਪੇਟੀ ਮੇਰੇ ਵਾਸਤੇ ਖੋਲ ਦੇਣੀ ਹੈ
3: ਇਨਸ਼ਾਅੱਲਾ ਸਰ, ਤੁਸੀਂ ਆਪ ਹੀ ਖੋਲਣਾ ਪੂਰਾ ਕ੍ਰੇਟ ਸਰ ਲੈ ਆਵਾਂਗੇ।
0: ਛੋਟੇ ਹੁੰਦੇ ਆ ਜਿਹੜਾ ਅਸੀਂ ਅੰਬ ਚੂਪਦੇ ਹੁੰਦੇ ਸੀ ਨਾ ਜਦੋਂ, ਤੇ ਉਹਦੇ ਨਾਲ ਜਿਹੜੀ ਬੂਸ਼ਟ ਹੁੰਦੀ ਸੀ ਨਾ ਉਹ ਵੀ ਭਰੀ ਹੁੰਦੀ ਸੀ ਅੰਬ ਦੇ ਨਾਲ ਤੇ ਅੰਬ ਠੰਡਾ ਵੀ ਕੋਈ ਨਹੀਂ ਸੀ ਹੁੰਦਾ, ਉਹ ਗਰਮ ਹੀ ਖਾ ਜਾਂਦੇ ਸਾਂ ਅਸੀਂ, ਚੂਸ ਜਾਂਦੇ ਸਾਂ।
3: ਹਾਂਜੀ, ਮੂੰਹ ਵੀ ਸਾਰਾ ਲਬੇੜ ਲੈਣਾ,
0: ਮੂੰਹ ਵੀ ਲਬੇੜ ਲੈਣਾ, ਗੱਲਾਂ ਭਰੀਆਂ ਹੁੰਦੀਆਂ ਸੀ ਤੇ ਜਿਹੜੀ ਗਿਟਕ ਸੀ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜਦੋਂ ਤੱਕ ਚਿੱਟੀ ਨਹੀਂ ਸੀ ਹੋ ਜਾਂਦੀ ਅਸੀਂ ਛੱਡਦੇ ਨਹੀਂ ਸਾਂ। ਯਕੀਨ ਕਰੋ ਉਸ ਗਿਟਕ ਦਾ ਜਿਹੜਾ ਅਫਸੋਸ ਹੁੰਦਾ ਸੀ ਨਾ, ਉਹ ਥੱਲੇ ਜਾ ਕੇ ਪਰਾਤ ਚ ਡਿੱਗਦੀ ਸੀ ਡਰਮ ਕਰਕੇ। ਚਲੋ ਬੜੀ ਮਿਹਰਬਾਨੀ,
3: ਫੜ ਕੇ ਸਰ ਧੋ ਲੈਂਦੇ ਆ, ਥੱਲੇ ਫੜ ਕੇ ਫਿਰ ਧੋ ਕੇ।
0: ਬੜੀ ਮਿਹਰਬਾਨੀ, ਬੜੀ
3: ਮਿਹਰਬਾਨੀ ਸਰ, ਸਲਾਮ ਦਾ ਆਪਣਾ, ਮੇਰੀ ਫਰੀ ਆਪੀ ਆਈ ਸੀ ਉਹਨਾਂ ਨੂੰ ਢੇਰ ਢੇਰ ਦੁਆਵਾਂ ਤੇ ਰਜ਼ਾ ਚੌਧਰੀ ਸਾਹਿਬ ਦੇ ਵਾਲਦ ਸਾਹਿਬ ਵਾਸਤੇ ਸਿਹਤ ਸਲਾਮਤੀ ਦੀ ਦੁਆ ਤੇ ਸਰ ਤੁਹਾਡੇ ਵਾਸਤੇ ਬਹੁਤ ਸਰ ਦੁਆ, ਦੋ ਹੱਥਾਂ ਨਾਲ ਸਲੂਟ ਬੋਧੀ ਜੱਟ ਦਾ ਸਰ, ਖੈਰ
0: ਬੋਧੀ ਜੱਟ ਮੈਂ ਤੇਰੀ ਬੋਧੀ ਖਾ ਜੋ ਤੇ ਡਕਾਰ ਨਾ ਮਾਰਾ।
3: ਮੈਂ ਸਰ ਛੋਟਾ ਜਿਹਾ 7 ਸਾਲਾਂ ਦਾ ਸਰ, ਜਦੋਂ ਮੈਂ ਲਵਾ ਦਿੱਤੀ ਹੈ ਹੁਣ ਕੀ ਤੁਸੀਂ ਖਾਣੀ ਹੈ।
0: ਬੋਧੀ ਜੱਟ ਬੜੀ ਮਿਹਰਬਾਨੀ, ਜੀਦੇ ਰਹੋ ਜੀਦੇ ਰਹੋ। ਅੱਲਾ ਓਕੇ ਸਰ, ਅੱਲਾ ਓਕੇ ਜੀ। ਵਰਮਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਇਨ ਓਹੋ ਕਹਿੰਦੇ ਨੇ ਜਨਾਬ ਜਦੋਂ ਸ਼ਾਦੀ ਵਿਆਹ ਹੁੰਦੀ ਹੈ ਨਾ ਅਤੇ ਸ਼ਾਦੀ ਵਿਆਹ ਦੇ ਉੱਤੇ ਕਿਆ ਬਾਤ ਹੈ ਭੈਣਾਂ ਜਿਹੜੀਆਂ ਨੇ ਆਪਣੇ ਵੀਰ ਵਾਸਤੇ ਢੇਰ ਸਾਰੇ ਗਾਣੇ ਗਾਉਂਦੀਆਂ ਨੇ ਪਹਿਲੇ ਥਾਲ ਹੁੰਦੀ ਸੀ ਥਾਲ ਨੂੰ ਮੂਹਦਾ ਮਾਰ ਕੇ ਨਾ ਅਤੇ ਪਰਾਤ ਨੂੰ ਅਤੇ ਉਹਦੇ ਉੱਤੇ ਉਹ ਢੋਲਕੀ ਵੱਜਦੀ ਸੀ ਫਿਰ ਉਹਦੇ ਨਾਲ ਨਾਲ ਢੋਲਕੀ ਐਡ ਹੋ ਗਈ ਢੋਲਕੀ ਦੇ ਨਾਲ ਚਮਚੀ ਐਡ ਹੋ ਗਈ ਜਿਹੜੀ ਚਮਚੀ ਢੋਲਕੀ ਦੇ ਉੱਤੇ ਮਾਰਦੀਆਂ ਨੇ ਟੱਕ ਟੱਕ ਟੱਕ ਟੱਕ ਉਹਦੇ ਨਾਲ ਹੀ ਅਸਲ ਜਿਹੜਾ ਨਾ ਉਹ ਮਜ਼ਾ ਆਉਂਦਾ ਹੈ ਔਰ ਉਹਦੇ ਵਿੱਚ ਬੜਾ ਲੁਤਫ ਆਉਂਦਾ ਜਦੋਂ ਸ਼ਾਦੀ ਵਿਆਹ ਦੇ ਗੀਤ ਗਾਏ ਜਾਂਦੇ ਨੇ ਮਹਿੰਦੀ ਦੇ ਗਾਏ ਜਾਂਦੇ ਨੇ ਔਰ ਖਾਸ ਤੌਰ 'ਤੇ ਜਦੋਂ ਭੈਣਾਂ ਆਪਣੇ ਭਰਾ ਦੀ ਸ਼ਾਦੀ ਦੇ ਗੀਤ ਗਾਉਂਦੀਆਂ ਨੇ ਅਤੇ ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ ਔਰ ਉਹੋ ਹੀ ਗਾਣਾ ਅੱਜ ਬੜੇ ਬੜੇ ਬੜੇ ਜਰਮ ਬੰਦ ਬਲਕਿ ਪਹਿਲੀ ਵਾਰੀ ਮੈਂ ਅੱਜ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਨ ਜਾ ਰਿਹਾ ਤੁਹਾਨੂੰ ਵੀ ਇਹ ਗਾਣਾ ਬੜਾ ਅਰਸਾ ਹੋ ਗਿਆ ਹੋਏਗਾ ਸੁਣਿਆ ਮਗਰ ਇਹ ਗਾਣਾ ਆਪਣੇ ਜ਼ਮਾਨੇ ਦਾ ਸੁਪਰ ਹਿੱਟ ਸੌਂਗ ਰਿਹਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀ ਹੈ ਨੀ ਵੀਰ ਮੇਰਾ ਭਾਬੀ ਲਿਆਇਆ ਆਹਾ ਇਹ ਗਾਣਾ ਨਹੀਂ ਨਹੀਂ ਨਹੀਂ ਨਹੀਂ ਇਹ ਵੇਖੋ ਭਾਬੀ ਲਿਆਇਆ ਚੰਨ ਵਰਗੀ ਵੇ ਮੇਰਾ ਸਿਰ ਵਾ ਆਹ ਕਿਆ ਬਾਤ ਹੈ ਜਨਾਬ ਵਰਮੁੜਾ ਮੈਂ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ ਉਹ ਤੁਹਾਡੇ ਵਾਸਤੇ ਇੱਕ ਤੋਂ ਇੱਕ ਵਧੀਆ ਗਾਣਾ ਸਿਰਫ ਵਰਮਨ ਐਫ ਐਮ ਪਾਕਿਸਤਾਨ ਦੇ ਲੋਡੇਸ਼ਨ ਤੋਂ ਆਵਾਜ਼ ਤੁਹਾਡੇ ਮਨੀ ਪਰਮਨੀ ਮੈਡਮ ਮਲਕਾ ਤਰਨਮ ਨੂਰ ਚਾਂਦੀ

0: ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਇੱਕ ਤੋਂ ਇੱਕ ਵੱਧ ਗਾਣਾ ਤੇ ਇੱਕ ਤੋਂ ਇੱਕ ਸੁਪਰ ਹਿੱਟ ਗਾਣਾ ਸਿਰਫ ਲਾਹੌਰੋਂ, ਲਾਹੌਰ ਦੇ ਵੱਲੋਂ ਐਫ ਐਮ ਪਾਕਿਸਤਾਨ ਦੇ। ਹੈਲੋ,
1: ਹੈਲੋ, ਅਸਲਾਮ ਅਲੈਕੁਮ। ਪਿਓਰ ਪਿਓ, ਪਿਓਰ ਪਿਓ, ਪਿਓਰ ਪਿਓ, ਮਿੱਠਾ ਪਿਓ, ਪਹਿਲੀ ਦਾ ਮਿੱਠਾ ਪੀ, ਪਹਿਲੀ ਦਾ ਮਿੱਠਾ ਗਲਾਸ 5 ਰੁਪਏ ਦਾ। ਅਸਲਾਮ ਅਲੈਕੁਮ।
0: ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਇਹ ਸਾਰੇ, ਇਹ ਜਿਹੜਾ ਤੇਲੀ ਦਾ ਸ਼ਰਬਤ ਦਾ ਗਲਾਸ ਅਬਦੁਲ ਹਮੀਦ ਮੈਨੂੰ ਦੇ ਰਿਹਾ ਨਾ, ਇਹ ਸਕਰੀਨ ਵਾਲਾ ਹੈ?
1: ਬਿਲਕੁਲ ਬਿਲਕੁਲ, ਝੂਠ ਨੀ ਮਾਰਨਾ, ਸਕਰੀਨ ਪਾਈ ਹੈ, ਮਿੱਠਾ ਮਿੱਠੇ ਨਾਲ ਨਾ ਮਿੱਠੇ ਲਾ ਕੇ ਰੱਖੇ ਹੁੰਦੇ ਆ ਬਾਜੀ ਦਿਖਾਉਣ ਵਾਸਤੇ।
0: ਕੀ ਹਾਲ ਹੈ?
1: ਵਧੀਆ ਮਾਸ਼ਾਅੱਲਾ, ਬੜਾ ਵਧੀਆ। ਪਹਿਲਾ ਘੰਟਾ ਵੀ ਪ੍ਰੋਗਰਾਮ ਸੁਣਿਆ, ਬਹੁਤ ਅੱਛਾ ਲੱਗਾ। ਸਿੰਘ ਸਾਹਿਬ,
0: ਬੜੀ ਮਿਹਰਬਾਨੀ।
1: ਤੇ ਮੇਰਾ ਤਮਾਮ ਸੁਣਨ ਵਾਲਾ ਸਲਾਮ ਅਲੈਕੁਮ ਬੋਲੂੰਗਾ ਮੈਂ। ਕਿਆ ਬਾਤ ਹੈ ਅੱਜ ਤੇ, ਹੈਲੋ ਬਈ, ਖੈਰ ਹੋਵੇ।
0: ਚਲੋ, ਬੜੀ ਮਿਹਰਬਾਨੀ, ਜਿੰਦੇ ਰਹੋ, ਅੱਲਾ ਹਾਫਿਜ਼।
1: ਅੱਲਾ ਹਾਫਿਜ਼, ਅੱਲਾ ਹਾਫਿਜ਼।
0: ਹੈਲੋ, ਕਿੰਨੇ ਕਾਲ ਕੀਤੀ ਹੈ ਮੈਨੂੰ।
2: ਸ਼ੁਕਰ
0: ਅੱਲਾ ਦਾ, ਠੀਕ ਹੈ। ਤੁਹਾਡੀ ਪਸੰਦ ਗਾਣਾ ਅਸੀਂ ਲਾ ਦਿੱਤਾ, ਭਾਬੀ ਲਿਆ ਚੰਨ ਵਰਗੀ, ਹੈ ਨਾ?
2: ਚਲੋ ਠੀਕ ਠੀਕ ਹੈ ਜੀ। ਤੁਸੀਂ ਇਸ ਤਰ੍ਹਾਂ ਕਰੋ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਕਾਲਰ ਲਵੋ ਤੇ ਗਾਣੇ ਚਾਹੇ ਘੱਟ ਲਵਾਣਾ, ਕਿਉਂਕਿ ਟਾਈਮ ਦੀ ਕਮੀ ਹੈ ਤੇ ਬਾਕੀ ਫਰੀ ਆਈਆਂ ਸੀ ਉਹਨਾਂ ਨੂੰ ਫਰੀ ਦੇ ਦਿਓ। ਬਹੁਤ ਅਸਲਾਮ ਅਲੈਕੁਮ।
0: ਓਕੇ, ਅੱਲਾ ਹਾਫਿਜ਼। ਓਕੇ ਜੀ, ਸ਼ਮੀਮ ਆਪੀ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਕਿ ਜੀ ਵੇਲਾ ਥੋੜ੍ਹਾ ਅਤੇ ਕੰਮ ਬਹੁਤ ਹੈ ਅਤੇ ਕਾਲਰ ਜ਼ਿਆਦਾ ਤੋਂ ਜ਼ਿਆਦਾ ਆ ਜਾਣ ਅਤੇ ਪ੍ਰੋਗਰਾਮ ਜਚ ਜਾਏਗਾ, ਰੱਜ ਸੱਜ ਜਾਏਗਾ ਅਤੇ ਸਾਡਾ ਢਿੱਡ ਵੀ ਰੱਜ ਜਾਏਗਾ।

0: 101.1 FM पाकिस्तान और अपना फैमिली स्टेशन। हेलो,
1: अस्सलामुअलैकुम वसीम भाई जान, क्या हाल है?
0: वालेकुम सलाम, कौन है? मेरा नाल किन्ने मेनू कॉल कीती है?
1: मेरे वास्ते भी लड़ो कोई भाभी।
0: हैं, कौन है?
1: मेरे वास्ते भी भाभी लभो, मेरा ब्याह नहीं आया।
0: अच्छा भाभी, जरा तुसी मेनू खुश कर दे, मेरे वास्ते भाभी लभो।
1: बिलकुल
0: एक ही बंदा जिहड़ा हमेशा रिश्ते दी तलाश रहिंदा है।
1: ਜ਼ਰੂਰਤ ਰਿਸ਼ਤਾ। ਮੇਰੀ ਭੈਣ ਕਹਿੰਦੀ ਫੋਨ ਵਸੀਮ ਭਾਈ ਆਇਆ ਨੇ, ਮੈਂ ਕਿਹਾ ਬੜੀ ਦੇਰ ਨਾਲ ਇੰਤਜ਼ਾਰ ਕਰ ਰਿਹਾ ਸੀ, ਹੁਣ ਬਾਹਰ ਜਾਣਾ ਪੈ ਗਿਆ ਕੰਮ।
0: ਅੱਛਾ ਅੱਛਾ ਅੱਛਾ ਅੱਛਾ,
1: ਗਰਮੀ
0: ਤੋਂ ਬਚਣ ਵਾਸਤੇ ਕੀ ਕਰਦੇ ਜੇ ਤੁਸੀਂ?
1: ਮੈਂ ਪਹਿਲੇ ਪੀਨਾ ਵਾ ਆਲੂ ਬਾਰੇ ਦਾ ਸ਼ਰਬਤ, ਫਿਰ ਆੜੂ ਦਾ, ਮਿਲਕ ਸ਼ੇਕ, ਫਾਲਸਾ।
0: ਨਹੀਂ, ਇਹ ਗੌਰ ਨਿਆਇ ਹੈ।
1: ਬਿਲਕੁਲ
0: ਠੀਕ ਹੈ। ਔਰ ਪਾਣੀ ਅੱਜ ਕੱਲ ਡੀਹਾਈਡਰੇਟ ਨਹੀਂ ਹੋਣਾ ਚਾਹੀਦਾ, ਮਤਲਬ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਬੋਡੀ ਦੇ ਵਿੱਚ, ਹੈ ਨਾ? ਪਾਣੀ ਸ਼ਾਨੀ ਖੁੱਲ ਕੇ ਪੀਣਾ ਚਾਹੀਦਾ, ਔਰ ਬਹੁਤਾ ਠੰਡਾ ਪਾਣੀ ਪੀਣ ਦੀ ਲੋੜ ਨਹੀਂ ਹੈਗੀ। ਬਿਲਕੁਲ ਠੀਕ ਹੈ। ਓਕੇ, ਥੈਂਕ ਯੂ। ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਦਿਲ ਦੀਆਂ ਮੰਨ ਕੇ ਚੂੜਾ ਖਣਗੇ ਛੜਗੇ ਛੜ ਛੜ ਛੜ ਛੜਕਾਰ, ਮੇਰੀ ਝਾਂਜਰ ਛਮ ਛਮ ਚੱਕਦੀ ਛਣਕਾਲਾ ਪਿੰਡ ਗਲੀ ਗਲੀ। ਮੈਡਮ ਮੁਲਕੇ ਤੇਰੇ ਨਾਮ ਨੂਰ ਚਾਂਦ, ਫਿਲਮ ਦਾ ਨਾਂ ਜੇ ਸ਼ਰੀਫ ਬਦਮਾਸ਼ ਹੋਏ।

0: हेलो,
1: अस्सलाम वालेकुम।
0: वालेकुम अस्सलाम।
1: सैदपुर साहब मुल्तान रोड लाहौर तो सब दा वीरा उस्ताद जीरा आ गया वसीम भाई।
0: अस्सलाम वालेकुम। क्या बात है उस्ताद जीरे दी। उस्ताद जीरे नु असी कहने आ वे करमा वाले तो साडे प्रोग्राम विच पैर पाया और साडा दिल खुश हो गया सुनिया।
1: ਉਹ ਬੜੀਆਂ ਮੁਹੱਬਤਾਂ ਤੇ ਬਹੁਤ ਸ਼ੁਕਰੀਆ ਭਾਜੀ। ਮੈਂ ਗੱਲ ਰੌਣਕਾਂ ਲੱਗੀਆਂ ਜਨਾਬ, ਘੰਟਾ ਸਾਨੂੰ ਮਿਲਿਆ ਉਹਦੇ ਜੀ ਮਾਸ਼ਾਅੱਲਾ ਵੱਧ ਤੋਂ ਵੱਧ ਰੌਣਕਾਂ ਲੱਗ ਗਈਆਂ।
0: ਕਿਆ ਬਾਤ ਹੈ, ਮਜ਼ਾ ਆ ਗਿਆ। ਵੇਲਾ ਥੋੜਾ ਤੇ ਗੱਲਾਂ ਬਹੁਤੀਆਂ ਨੇ, ਉਹਨੂੰ ਅਸੀਂ ਇਕੱਠਾ ਕਰਦੇ ਪਏ ਹਾਂ ਕਿਸੇ ਤਰੀਕੇ ਨਾਲ।
1: ਹਾਂਜੀ ਬਿਲਕੁਲ ਸਹੀ ਹੈ, ਇਸੇ ਤਰ੍ਹਾਂ ਹੀ ਹੈ ਜਨਾਬ।
0: ਤੇ ਤੁਸੀਂ
1: ਰੁਪਈਆ ਦਾ ਛੱਜ, ਇੱਕ ਵਾਰੀ ਸਾਨੂੰ ਮਾਫ਼ ਕਰਦੇ ਚੰਨ, ਕੱਲ੍ਹ ਇੱਕ ਦੀ ਥਾਂ ਦੋ ਪਾ ਰੱਖਾਂਗੇ। ਸਾਨੂੰ ਇੱਜ਼ਤ ਬੜੀ ਪਿਆਰੀ ਹੈ। ਹੋਰ ਤੁਸੀਂ ਇਹਨੀਆਂ ਇੱਜ਼ਤਾਂ ਵਾਲੇ ਹੁੰਦੇ ਤੇ ਰੁਪਈਆਂ ਦਾ ਬੰਦੋਬਸਤ ਕਰ ਲੈਂਦੇ। ਵੱਡੇ ਅੰਦਰ ਚੁੱਕ ਲਓ ਮੁਕਿਆਰਾ।
2: ਖਬਰਦਾਰ ਬਗੈਰ ਦਾ ਜਾਣਕਾਰੀਆਂ ਮੈਂ ਚਾਨਣਾ ਚੰਨ ਪਾਰ ਵਾਲਾ ਚੰਨ, ਜਿਹਨੂੰ ਵੇਖ ਕੇ ਪੂਰਾ ਮਾਝਾ ਹੀ ਕੰਮ ਜਾਂਦਾ। ਖਰੀ ਗੱਲ
0: ਏ, ਤੈਨੂੰ ਵੇਖ ਕੇ
2: ਪੂਰਾ ਮਾਝਾ ਕੰਮ ਵੀ ਜਾਂਦਾ ਹੋਣਾ। ਤੂੰ ਮੇਰਾ ਨਾਂ ਨੀ ਸੁਣਿਆ? ਉਹ ਸੁਣਿਆ ਨੀ ਹੋਇਆ ਜਿਹਨੇ ਰਾਜ ਫਰੰਗੀ ਦਾ ਤੇ ਰਾਤੀ ਰਾਜ ਮਲੰਗੀ ਦਾ
0: ਜਦੋਂ
2: ਮਲੰਗੀ ਆ ਨਾ ਰਾਜ ਪੜੇ ਜਾ।
0: ਓ ਸ਼ਦਾਦਾ
1: ਲਓ ਜੀ ਪਾਓ, ਇਹ ਬਚਾਰੇ ਦੀ ਰਾਜ ਨੂੰ ਸਰਕਾਰ ਦੇ ਹਵਾਲੇ ਕਰਕੇ ਨਾ ਕਿੰਨੀ ਰਕਮ ਮਿਲੇ ਉਹ ਤੇਰਾ ਪਿੰਡ ਦੀਆਂ ਧੀਆਂ ਭੈਣਾਂ ਵਿਆਹ ਦੇਣਾ। ਖੁਦਾ ਤੇਰੀ ਲੰਮੀ ਉਮਰ ਕਰੇ। ਲਓ ਜੀ ਰੱਬ ਰਾਖਾ ਤੇ ਅੱਲਾ ਤਾਲੀ ਵਸੀਮ ਭਾਈ,
0: ਅੱਲਾ ਵੇਲੀ।

0: ਹੈਲੋ
1: ਅਸਲਾਮੁਅਲੈਕੁਮ
0: ਵਾਲੇਕੁਮ ਅਸਲਾਮ ਤੁਸੀਂ ਕਿੱਥੇ ਗਏ ਹੋਗੇ ਜੀ ਇੰਨੇ ਦਿਨਾਂ ਤੋਂ
1: ਮੈਨੂੰ
0: ਭੁੱਖ ਲੱਗੀ ਕਹਿੰਦਾ ਤੂੰ ਭੁੱਖ ਨੂੰ ਲੱਗ ਜਾ
1: ਥੋੜੀ ਦੇਰ ਰੇਡੀਓ ਲਗਾਇਆ ਤੇ ਮੈਂ ਪਰੇਸ਼ਾਨ ਔਰ ਗਰਮੀ ਤੇ ਕਿਆ ਬਾਤ ਮੈਂ ਚਾਈਨੀਜ਼ ਬਾਤ ਬੋਲਿਆ ਸੀ ਸਾਹਮਣੇ ਕੀ ਤੇ ਮੰਨੀ ਗਰਮੀ ਲੱਗ ਰਹੀ ਹੈ
0: ਬਰਛੀ ਖਾਨੇ ਚੋਂ ਵਾਪਸ ਆਉਂਦੀ ਹੈ ਨਾ ਕਿਚਨ ਚੋਂ ਤੇ ਉਹਦੇ ਨਾਲ ਕੋਈ ਉਲਟੀ ਪੁਲਟੀ ਗੱਲ ਕਰਨ ਦੀ ਲੋੜ ਨਹੀਂ, ਪਰੇ ਹੋ ਜਾਓ ਬਲਕਿ ਕਮਰੇ ਚੋਂ ਨਿਕਲ ਜਾਓ ਕਿਸੇ ਪਾਸੇ।
1: ਬਿਲਕੁਲ ਇਸ ਤਰ੍ਹਾਂ ਹੀ ਹੁੰਦਾ, ਅੰਦਰ ਆਉਂਦੇ ਸਾਥ ਹੀ ਹੁੰਦਾ ਏਦਾਂ ਰੋਕ ਕੇ ਰੱਖਿਆ ਸੀਗਾ।
0: ਅੱਛਾ ਅਗਰ ਕੋਈ ਬੰਦਾ ਭੁੱਲ ਕੇ ਚਲਾ ਵੀ ਜਾਵੇ ਨਾ ਕਿਚਨ ਦੇ ਵਿੱਚ ਤੇ ਉਹਨੂੰ ਵੇਖ ਕੇ ਨਾ ਵਾਪਸ ਦੌੜ ਲਾ ਦਿੰਦਾ ਬੰਦਾ ਕਿ ਇਹਨੂੰ ਇਹਨੂੰ ਇਹਨੂੰ ਕੁਛ ਨਹੀਂ ਕਹਿਣਾ। ਰੀਲਾ ਜੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕਾਲ ਕੀਤੀ, ਸਾਡੇ ਕੋਲ ਟਾਈਮ ਬਿਲਕੁਲ ਖਤਮ ਹੈ। ਅੱਜ ਪਹਿਲਾ ਘੰਟਾ ਸੀ ਨਾਦਰਾ ਦਾ ਪ੍ਰੋਗਰਾਮ ਕੀਤਾ ਸੀ ਸਪੋਂਸਰ ਪ੍ਰੋਗਰਾਮ ਤੇ ਇਸ ਵਾਸਤੇ ਹੁਣ ਸਾਡੇ ਕੋਲ ਹਕੀਮ ਸਾਹਿਬ ਆਉਣ ਵਾਲੇ ਨੇ ਥੋੜੀ ਦੇਰ ਤੱਕ, ਉਸ ਤੋਂ ਬਾਅਦ ਫਿਰ 15 ਮਿੰਟ ਹੋਰ ਹੋਣਗੇ। ਲਾਜ ਮੁਹੱਬਤਾਂ ਦੀ ਰੱਖ ਵੇ, ਜਿਹਨੇ ਲਾਜ ਨੀ ਰੱਖੀ ਉਹਨੇ ਕੁਛ ਨੀ ਰੱਖਿਆ। 04221100101 2:30 ਇੱਕ ਮਿੰਟ ਬਾਅਦ ਅਸੀਂ ਚਲੇ ਜਾਂਦੇ ਕਮਰਸ਼ੀਅਲ ਪ੍ਰੋਗਰਾਮ ਤੇ। ਹੈਲੋ ਹੈਲੋ ਵਾਲੇਕੁਮ ਸਲਾਮ
2: ਵਸੀਮ ਸਾਹਿਬ, ਤੁਹਾਡੀ ਖੈਰ ਹੋਵੇ, ਬੜਾ ਸੋਹਣਾ ਪ੍ਰੋਗਰਾਮ ਚੱਲਦਾ ਪਿਆ ਜੀ, ਵੇਖਣੇ ਪਏ ਆ ਸੁਣਨੇ ਪਏ ਆ ਜੀ।
0: ਆਪਣਾ ਨਾਮ ਦੱਸੋ।
2: ਮੇਰਾ ਨਾਮ ਜ਼ਫਰ ਹੈ ਜੀ, ਰੇਲਵੇ ਸਟੇਸ਼ਨ ਤੋਂ ਗੱਲ ਕਰਨਾ ਪਿਆ।
0: ਕਿਹੜੇ ਰੇਲਵੇ ਸਟੇਸ਼ਨ ਤੋਂ?
2: ਨਿਲਾਮ ਕਰ ਪਹੁੰਚਾ ਦਿਆਂਗਾ, ਕੋਈ ਇੱਥੇ ਇੱਥੇ ਘੋੜੇ ਤੇ ਖੁਦ ਤੇ ਸਿੱਖਣ ਆਇਆ ਕਰਨਗੇ ਜੀ।
0: ਔਰ ਸ਼ਹਿਜ਼ਾਦਾ ਜ਼ਫਰ ਜਾ ਕਹਿੰਦੇ ਜ਼ਫਰ ਪਾਕ ਪਤਨ ਵਾਲੇ ਨੂੰ, ਅਗਰ ਮਦਦ ਕਰੇ ਤੇ ਇਸ ਜੁੱਤੀ ਦੀ ਨੋਕ ਤੇ, ਨਾ ਮਦਦ ਕਰੇ ਤੇ ਇਸ ਜੁੱਤੀ ਦੀ ਨੋਕ ਤੇ। ਔਰ ਬੜੀ ਮਿਹਰਬਾਨੀ ਜ਼ਫਰ, ਦੁਬਾਰਾ ਵੀ ਕਾਲ ਕਰਨਾ ਮੈਨੂੰ ਜ਼ਰੂਰ, ਠੀਕ ਹੈ? ਓਕੇ, ਅੱਲਾ ਹਾਫਿਜ਼, ਅੱਲਾ ਹਾਫਿਜ਼।

0: ਓਕੇ, ਇਸ ਗਾਣੇ ਨੂੰ ਅਸੀਂ ਫਿਰ ਇੱਕ ਵਾਰੀ ਲਾਵਾਂਗੇ, ਇਸ ਵੇਲੇ ਕਮਰਸ਼ੀਅਲ ਪ੍ਰੋਗਰਾਮ ਹੈ ਅਤੇ 15 ਮਿੰਟਾਂ ਬਾਅਦ ਅਸੀਂ ਫਿਰ ਤੁਹਾਡੀਆਂ ਲਾਈਵ ਕਾਲਸ ਪ੍ਰੋਗਰਾਮ ਸ਼ਾਮਿਲ ਕਰਾਂਗੇ। ਸਾਡੇ ਨਾਲ ਨਾਲ ਰਹਿਣਾ, ਕਿਤੇ ਨਾ ਜਾਣਾ, ਇਸ ਵੇਲੇ ਤੁਹਾਡੇ ਵਾਸਤੇ ਕਮਰਸ਼ੀਅਲ ਪ੍ਰੋਗਰਾਮ ਸ਼ਾਮਿਲ ਕਰਨ ਲੱਗੇ ਹਾਂ, ਸਾਡੇ ਨਾਲ ਰਹਿਣਾ ਔਰ 15 ਮਿੰਟਾਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਲਾਈਵ ਗੱਲਬਾਤ ਕਰਾਂਗੇ।
1: ਅਸਲਾਮ ਅਲੈਕੁਮ ਸਾਮਾਈਨ, ਪ੍ਰੋਗਰਾਮ ਜਾਨ ਹੈ ਅਤੇ ਜਹਾਨ ਹੈ ਅਤੇ ਨਾਲ ਤਾਹਿਰਾ ਜਬੀਨ ਹਾਜ਼ਰ ਹੈ। ਅੱਜ ਸਾਡੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ ਵਿੱਚ ਅਤੇ ਇਹਨਾਂ ਦਾ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਹੈ। ਸਾਮਾਈਨ, ਤੁਹਾਨੂੰ ਕੋਈ ਵੀ ਮਸਲਾ ਹੋਏ ਤੁਸੀਂ ਕਲੀਨਿਕ ਆ ਸਕਦੇ ਹੋ। ਅਗਰ ਕੋਈ ਮਰੀਜ਼ ਕਲੀਨਿਕ ਨਹੀਂ ਆ ਸਕਦਾ ਤਾਂ ਉਹ ਡਾਕ ਦੇ ਜ਼ਰੀਏ ਵੀ ਡਾਕਟਰ ਸਾਹਿਬ ਕੋਲੋਂ ਦਵਾਈ ਮੰਗਵਾ ਸਕਦਾ ਹੈ। ਡਾਕਟਰ ਸਾਹਿਬ ਦਾ ਪਤਾ ਨੋਟ ਕਰ ਲਵੋ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380, ਯਾਨੀ 0300-44-13-860। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ, ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ। ਅਸਲਾਮ ਅਲੈਕੁਮ ਡਾਕਟਰ ਸਾਹਿਬ।
2: ਵਾਲੇਕੁਮ ਸਲਾਮ।
1: ਡਾਕਟਰ ਸਾਹਿਬ, ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ। ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਸਾਨੂੰ ਕੀਤਾ ਹੈ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ
2: ਜੀ,
1: ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ
2: ਜੀ,
1: ਉਹ ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ। ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ, ਹੁਣ ਮੇਰੀ ਸ਼ੂਗਰ ਕੰਟਰੋਲ ਹੈ। ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ, ਥਕਾਵਟ ਰਹਿੰਦੀ ਸੀ। ਇਹਨਾਂ ਦਵਾਈ 1 ਮਹੀਨਾ ਖਾਧੀ ਹੈ, ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ, ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
2: ਜੀ। ਬਿਲਕੁਲ, ਸ਼ੂਗਰ ਦਾ ਵੀ ਹੋਮਿਓਪੈਥਿਕ 'ਚ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਅਤੇ 1 ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ, ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ। ਬਾਕੀ ਤੁਸੀਂ ਪਰਹੇਜ਼ ਵੀ ਕਰੋ, ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ। ਮਿੱਠੀਆਂ ਚੀਜ਼ਾਂ ਦਾ, ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ, ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਤੁਸੀਂ ਇਸਤੇਮਾਲ ਕਰੋ, ਅੱਲਾਹ ਬਿਹਤਰ ਕਰੇਗਾ।
1: ਡਾਕਟਰ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ
2: ਜੀ।
1: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ, ਯਾਨੀ ਨਜ਼ਰ ਵੀ ਕਮਜ਼ੋਰ ਸੀ, ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ
2: ਜੀ।
1: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ, ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ। ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ। ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ, ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ, ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ, ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ।
2: ਹਾਂਜੀ, ਸਫੇਦ ਮੋਤੀ ਹੋਵੇ ਜਾਂ ਕਾਲਾ ਮੋਤੀ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X, ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ, ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ। ਮਜ਼ੀਦ ਤੁਸੀਂ 2 ਮਹੀਨੇ ਆ ਤੁਸੀਂ ਇਸਤੇਮਾਲ ਕਰੋ, ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀਆ ਵਾਲੇ, 2-2 ਕਤਰੇ 3 ਟਾਈਮ, ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜ਼ਿਆਦਾ TV ਨਾ ਦੇਖੋ। ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ, ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ, ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
1: ਜੀ। ਸਾਹਮਣੇ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ, ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-44-13-860, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਦਰਾ ਲਾਹੌਰ ਤੋਂ
2: ਜੀ।
1: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ, ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ, ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਿਲ ਲੱਗ ਰਿਹਾ ਸੀ, ਲੱਤਾਂ ਵਜ਼ਨੀ ਹੋ ਜਾਂਦੀਆਂ ਸੀ, ਥਕਾਵਟ ਰਹਿੰਦੀ ਸੀ, ਅਸਾਬੀ ਕਮਜ਼ੋਰੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ।
2: ਹਾਂਜੀ, ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ, ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ ਇੱਕ ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫੀ ਜ਼ਿਆਦਾ ਆਇਆ ਹੋਇਆ ਸੀ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ, ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ, ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ
2: ਜੀ। ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫੀ ਅੱਛੀ ਇਲਾਜ ਇਹਦਾ, ਅਤੇ ਕੰਟਰੋਲ ਹੋ ਜਾਂਦੀ ਹੈ ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ, ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ, ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਅਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
2: ਜੀ,
1: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
2: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ, ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ ਚਾਈਨਾ 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ, ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ VP ਕਰ ਰਹੇ ਹਾਂ ਡਾਕ ਦੇ ਜ਼ਰੀਏ। ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ। ਇਹਨਾਂ ਨੂੰ ਨਾ 2-3 ਮਸਲੇ ਨੇ
2: ਜੀ।
1: ਇਹ ਮੁਰੀਦ ਕੇ ਤੂੰ ਤਈਏ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਿਸ C ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ, ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲੇ ਨੇ
2: ਜੀ।
1: ਇਹ ਮੁਰੀਦ ਕੇ ਤੂੰ ਤਈਏ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਿਸ C ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ

0: ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਮਰਜ਼ ਠੀਕ ਹੋ ਚੁੱਕਿਆ ਹੈ। ਸਫੇਦ ਇੱਕ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ, ਜਾਂ ਹੈਪੇਟਾਈਟਸ ਬੀ ਸੀ ਏ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ, ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ। ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
1: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸੇ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਾ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ। ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
0: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
0: ਜੀ।
1: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
0: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਆ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਹੋਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ, ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
1: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਇਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
0: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ, ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ, ਜਾਂ ਗਰਮ ਥੋੜ੍ਹਾ ਜਿਹਾ ਹੋ ਜਾਏ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਇਹ ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
0: ਹਾਂਜੀ, ਦਮਾ ਐਲਰਜੀ ਜਿਹੜੀ ਹੈ, ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਲਸਣ ਦਾ ਨਵਾਂ ਬਹਾਨਾ ਸੋਚ ਰਿਹਾ ਯਾਰ ਮੁਰਤਾ ਬੁੱਤ ਸਿਰਫ ਕੰਮ ਦੇ ਸਹਾਰੇ ਖਲੋਤਾ ਹੈ
2: ਉਹੜੇ ਤੋਂ ਥੱਲੇ ਤੇ ਆ ਸੋਹਣਿਆ ਤੈਨੂੰ ਤੇ ਪਹਿਲੇ ਹੀ ਛੱਡ ਦੇਣ ਦਾ ਹੁਣ ਤੱਕ ਦੁੱਖ ਹੈ
1: ਮੇਰਾ ਦਿਲ ਕਹਿੰਦਾ ਤੇਰੀ ਮੌਤ ਦੀ ਲਕੀਰ ਮੇਰੇ ਹੱਥ ਚ ਲਿਖੀ ਹੈ
2: ਮੈਨੂੰ ਤੇ ਐਸਾ ਹੱਥ ਲੱਭਦਿਆਂ ਚਿੱਟੇ ਆ ਗਏ ਨੇ ਯਾਰ ਰਾਓ ਹੱਥ ਤੇ ਵਹਾ
1: ਪਹਿਲੋ ਇਹ ਦੱਸ ਇਸ ਮੁਰਦੇ ਨੂੰ ਪੌੜੀ ਚ ਬੰਦ ਕਰਕੇ ਭੇਜਣਾ ਕਿੱਥੇ ਨੇ ਉਹ ਮੈਦਾਨ ਕੱਲਾ ਨਾਲ ਨਹੀਂ ਕਾਟੇ ਲਾ ਕੇ ਜਿੱਤੇ ਜਾਂਦੇ ਨੇ ਸੋਹਣਿਆ ਲਾ ਗੰਡਾ ਸਾ ਚਲਾ ਇਸ ਡੇਢ ਮਨ ਦੀ ਲਾਸ਼ ਤੇ ਇਹ ਗੰਡਾ ਸਾ ਕਿੰਨੀ ਕੁ ਤੇਰ ਚਲੇਗਾ ਓਏ
2: ਇਸ ਪਿੰਡੇ ਤੇ ਨਿਸ਼ਾਨ ਪਾਉਣ ਲਈ ਤੇ ਮੈਂ ਪੂਰਾ ਪੰਜਾਬ ਫਿਰਿਆ ਵਾ
1: ਜੇ ਪੰਜਾਬ ਨੇ ਤੈਨੂੰ ਪਾਗਲ ਸਮਝ ਕੇ ਕੁਝ ਨਹੀਂ ਆਖਿਆ ਤੇ ਫਿਰ ਜਾ ਕੇ ਕਿਸੇ ਮਜ਼ਾਰ ਤੇ ਚਾਦਰ ਚੜਾ
2: ਇਸ ਮੁਰਦੇ ਨੂੰ ਬਗੈਰ ਦਫਨਾਏ ਤੁਰ ਜਾਵਾ
1: ਇਸ ਕੋਲੇ ਤੇ ਬਹਿ ਕੇ ਨਸ ਜਾਏ ਨੱਤੀਆਂ ਤੇ ਖਿੱਤਰ ਦੇ ਕੰਨ ਚ ਵੀ ਪਾ ਦਈਏ ਤੇ ਉਹ ਵੀ ਨਹੀਂ ਨੱਸਦਾ
2: ਮੈਂ ਤੇ ਫੇਰ ਨੂਰੀ ਨੱਸਦਾ
0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
3: FM 101 ਨਾਲ ਨਾਲ ਸਾਡੇ ਦੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਅਹਿਮਦ ਫਿਰ ਇੱਕ ਵਾਰੀ ਤੁਹਾਡੇ ਨਾਲ ਨੱਤੀਆਂ ਤੇ ਗਿੱਦੜ ਦੇ ਕੰਨਾਂ 'ਚ ਵੀ ਪਾ ਦਈਏ ਤੇ ਉਹ ਵੀ ਨਹੀਂ ਨੱਸਦਾ ਸੋਹਣਿਆ ਮੈਂ ਤਾਂ ਫਿਰ ਨੂਰੀ ਨਾਤਾ ਡੈਲੋ ਵੀ ਤੁਹਾਡੇ ਵਾਸਤੇ ਪ੍ਰੇਮ ਸ਼ਾਮਿਲ ਕਰ ਦਿੱਤੇ ਹੁਣ ਵੇਖਦੇ ਹਾਂ ਕਿ ਅਗਲੇ ਕੌਰ ਨਾਲ ਗੱਲ ਕਰਦੇ ਹਾਂ ਸਾਡੇ ਨਾਲ ਲੈਣ ਤੇ ਕੌਰ ਮੌਜੂਦ ਹੈ ਆਹ ਕਿੰਨੇ ਕਾਲ ਕੀਤੀ ਹੈ ਮੈਨੂੰ
4: ਹਵੇ ਨਾ ਜੇ ਚੈਨ ਤੇ ਦੱਸੋ ਕੀ ਕਰੀਏ
3: ਹਾਂ
4: ਅੱਖਾਂ ਤਰਲੇ ਲੈਣ ਤੇ ਦੱਸੋ ਕੀ ਕਰੀਏ
3: ਠੀਕ ਹੋ ਗਿਆ ਸਾਰੇ ਜੋਸ਼ ਨੂੰ ਉਸਤਾਦ ਨੂੰ ਠੰਡਾ ਕਰ ਦਿੱਤਾ ਉਸਤਾਦ
4: ਉਹਦੇ ਯਾਰ ਦੇ ਛਾਲੇ ਜਾਨੋਂ ਪਿਆਰੇ ਨੇ
3: ਹਾਂ
4: ਕੰਡੇ ਪੈਰੀ ਪੈਣ ਤੇ ਦੱਸੋ ਕੀ ਕਰੀਏ
3: ਕੀ ਬਾਤ ਹੈ ਵੇਲਾ ਬੜਾ ਥੋੜਾ ਹੈ ਤੇ ਟਾਈਮ ਅਗਰ ਲੰਘ ਜਾਵੇ ਤੇ ਕੀ ਦਸੀਏ ਐਡੇ ਲੰਮੇ ਸ਼ੇਰ ਸੁਣਾਏਗਾ ਤੇ ਪ੍ਰੋਗਰਾਮ ਕਿਵੇਂ ਕਰਾਂਗੇ 10 ਮਿੰਟ ਰਹਿ ਗਏ ਨੇ
4: ਚਲੋ ਚਲੋ ਆਖਰੀ ਸ਼ੇਰ ਮੈਂ ਤੇ ਕਸਮੇ ਅੱਖਾਂ ਰਾਹ ਤੇ ਧਾਰਾ ਆਵਾਂ
3: ਹਾਂ
4: ਮੌਤ ਨਾ ਆਵੇ ਲੈਣ ਤੇ ਦੱਸੋ ਕੀ ਕਰੀਏ
3: ਕਿਆ ਬਾਤ ਹੈ ਕਿਆ ਬਾਤ ਹੈ
4: ਜਨਾਬ ਬੜਾ ਪਿਆਰਾ ਸ਼ੋ ਮਾਸ਼ਾਅੱਲਾ ਹੁਸੈਨ ਭਾਈ
3: ਬੜੀ ਮਿਹਰਬਾਨੀ ਆਪਣਾ ਨਾਮ ਦੱਸੋ ਲੋਕਾਂ ਨੂੰ ਆਪਣਾ ਨਾਮ ਦੱਸੋ
4: ਜੁਗਨੂ ਜੂਨੀਅਰ ਅਰਜ਼ ਕਰ
3: ਰਿਹਾ ਜੁਗਨੂ ਜੂਨੀਅਰ ਸਰਦਾਰ ਜੁਗਨੂ ਜੂਨੀਅਰ ਸਾਡੇ ਕੋਲ ਰੋਸ਼ਨੀ ਫੈਲਾਉਂਦਾ ਧੁੱਪਾਂ ਦੇ ਵਿੱਚ ਤੁਰਿਆਂਦਾ ਜੁਗਨੂ ਜੂਨੀਅਰ ਬੜੀ ਮਿਹਰਬਾਨੀ ਤੇ ਗਰਮੀ ਤੋਂ ਓਕੇ ਜੁਗਨੂ ਜੂਨੀਅਰ ਨੇ ਪਹਿਲੇ ਸਾਡੇ ਕਹਿਣ ਤੋਂ ਪਹਿਲੇ ਕਾਲ ਡਿਸਕੋਨੈਕਟ ਕਰ ਦਿੱਤੀ ਜਾਂ ਫਿਰ ਓਏ ਹੋਏ ਹੋਏ ਕਦੀ ਕਦੀ ਬੈਲੈਂਸ ਵੀ ਮੁੱਕ ਜਾਂਦਾ ਹੈਲੋ ਹੈਲੋ ਹੈਲੋ ਹੈਲੋ ਹੈਲੋ
5: ਅਸਲਾਮੁਅਲੈਕਮ ਜੀ
3: ਵਾਲੇਕੁਮ ਸਲਾਮ ਕੌਣ
5: ਭਾਈ ਡਾਰੋਂ ਔਰ ਤੇ ਆਪਣਾ ਵਸੀਮ ਭਾਈ
3: ਸੱਜ ਡਾਰ
5: ਹਾਂ ਵਸੀਮ ਭਾਈ ਕਿੱਥੇ ਗਵਾਚ ਗਏ ਤੇਰੇ ਪ੍ਰੋਗਰਾਮ ਵੀ ਅੱਗੇ ਪਿੱਛੇ ਹੋ ਗਏ
3: ਸਾਜਦ ਡਾਰ ਬੜੇ ਸਾਲਾਂ ਬਾਅਦ ਤੁਹਾਡੀ ਕਾਲ ਆਈ ਹੈ ਬੜੇ ਤਕਰੀਬਨ ਸਾਲ ਬਾਅਦ ਆਈ ਹੈ ਠੀਕ ਹੈ ਨਾ
5: ਬਿਲਕੁਲ ਬਿਲਕੁਲ ਵਸੀਮ ਭਾਈ ਇਸ ਤਰ੍ਹਾਂ ਹੀ ਹੈ ਮੈਂ ਵੀ ਗਵਾਚ ਗਿਆ ਤੁਸੀਂ ਵੀ ਗਵਾਚ ਗਿਆ ਤੁਸੀਂ ਇਸ ਤਰ੍ਹਾਂ ਗਵਾਚ ਗਿਆ ਤੁਹਾਡੇ ਟਾਈਮ ਅੱਗੇ ਪ੍ਰੋਗਰਾਮ ਦੇ ਸੀ ਅੱਗੇ ਪਿੱਛੇ ਹੋ ਗਏ
3: ਹਾਂ ਅੱਗੇ ਪਿੱਛੇ ਹੋ ਗਿਆ ਮੇਰਾ ਪ੍ਰੋਗਰਾਮ ਹੁੰਦਾ ਹੁਣ ਅੱਜ ਦੇ ਦਿਨ ਇਸ ਵੇਲੇ ਤੇ ਬੁੱਧ ਦੀ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ
5: ਅੱਛਾ ਬੁੱਧ ਵਾਲੇ ਦਿਨ
3: ਹਾਂ ਰਾਤ ਦੇ 2 ਤੋਂ ਲੈ ਕੇ ਸਵੇਰੇ 4 ਵਜੇ ਤੱਕ
5: ਵਸੀਮ ਭਾਈ ਇਹ ਤੈਨੂੰ ਮੈਂ ਆਪਣੀ ਮਸਰੂਫੀਅਤ ਦੱਸਾਂ ਵੀ 2025 ਮੈਂ ਇੰਨਾ ਕੁ ਮਸਰੂਫ ਹੋ ਗਿਆ ਸੀ ਮੈਂ ਆਪਣੇ ਆਪ ਨੂੰ ਵੀ ਇਸ ਤਰ੍ਹਾਂ ਗਵਾਚ ਗਿਆ ਸੀ ਕਿ ਆਪਣੇ ਆਪ ਨੂੰ ਲੱਭਣਾ ਵੀ ਮੇਰੇ ਵਾਸਤੇ ਬਹੁਤ ਮੁਸ਼ਕਿਲ ਹੋ ਗਿਆ ਸੀ
3: ਅੱਛਾ
5: ਇਹ ਨਹੀਂ ਕਿ ਤੁਹਾਡੇ ਮੈਂ ਅਲੱਗ ਹੋ ਗਿਆ ਸੀ ਬਸ ਜ਼ਿੰਦਗੀ ਹੈ ਨਾ ਜ਼ਿੰਦਗੀ ਦੇ ਵਿੱਚ ਕਦੇ
3: ਮਸਲੇ ਮਸਾਇਲ ਆ ਜਾ ਚਲੋ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਯਾਦ ਕੀਤਾ ਤੇ ਆਇੰਦਾ ਵੀ ਕਾਲ ਕਰਨਾ ਵੇਲਾ ਬੜਾ ਥੋੜਾ ਮੇਰੇ ਕੋਲ
5: ਹਾਂ ਟਾਈਮ ਤੋਂ ਥੋੜ੍ਹਾ ਜਿਹਾ ਨੀਲਾ ਸਾਹਿਬਾਂ ਦੀ ਕਾਲ ਆਈ, ਬਹੁਤ ਅੱਛਾ ਲੱਗਿਆ, ਮੈਂ ਉਸ ਤੋਂ ਸੁਣਨਾ ਸ਼ੁਰੂ ਕੀਤਾ, ਪਹਿਲੇ ਤਾਂ ਮੈਨੂੰ ਪਤਾ ਹੀ ਨਹੀਂ ਸੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ।
3: ਚਲੋ ਚਲੋ, ਬੜੀ ਮਿਹਰਬਾਨੀ ਯਾਰ, ਥੈਂਕ ਯੂ, ਅੱਲਾ ਹਾਫਿਜ਼, ਅੱਲਾ ਹਾਫਿਜ਼। ਉਹ ਇੱਕ ਬੜਾ ਹੀ ਸੋਹਣਾ ਜਿਹਾ ਗਾਣਾ ਮੈਨੂੰ ਲੱਭਿਆ ਜਨਾਬ, ਫਿਲਮ ਦਾ ਨਾਂ ਜੇ ਹਰਫਨ ਮੌਲਾ, ਅਤੇ ਜਿਹੜੇ ਪੁਰਾਣੇ ਗਾਣੇ ਸੁਣਨ ਵਾਲੇ ਲੋਕ ਨੇ ਉਹਨਾਂ ਨੂੰ ਯਕੀਨ ਨੇ ਗਾਣਾ ਬਹੁਤ ਪਸੰਦ ਆਏਗਾ। ਬੜੇ ਚਿਰਾਂ ਬਾਅਦ ਨਹੀਂ ਬਲਕਿ ਪਹਿਲੀ ਵਾਰੀ ਇਹ ਗਾਣਾ ਮੈਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰ ਰਿਹਾ। ਇਹਨੂੰ ਸੁਣੋ, ਦੱਸੋ ਤੁਹਾਨੂੰ ਕੈਸਾ ਲੱਗਾ, ਔਰ ਇਹਦੇ ਨਾਲ ਨਾਲ ਕਾਲਾਂ ਕਰਦੇ ਰਹੋ 0420-4211-0000-1001 ਦੇ ਉੱਤੇ। ਜਨਰਲ ਡਿਸਕਸ਼ਨ, ਗੱਪਸ਼ਪ ਹੋ ਰਹੀ ਹੈ, ਤੁਸੀਂ ਵੀ ਸਾਡੇ ਨਾਲ ਗੱਪਸ਼ਪ ਦਾ ਹਿੱਸਾ ਬਣ ਸਕਦੇ ਜੀ।

0: 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: There's music and then there's magic. One above FM 101.
2: Shukriya, aapne FM 101 tune kiya.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: आपने FM 101 ट्यून किया।
2: बिगारिया चेक।
3: There's music and then there's magic. One above FM 101.

0: there's only one station that keeps you moving. Hotwired Radio. Today's best music. Q101. Electric.
1: सुर और संगीत साजो आवाज आपका मनपसंद रेडियो चैनल FM 101।
2: सुनते रहिए FM 101।
3: पाकिस्तान के मशहूर और मारूफ ते कदीम तिब्बी इदारे दवाखाना प्रोफेसर सुलेमान वालों प्रोग्राम दी मेजबान साइमा अपने भैन भरावां ते मोहतरम बुजुर्गां दी खिदमत विच बहुत सारे सलाम ते बहुत सारियां दुआवां दा गुलदस्ता पेश करदी है ते उम्मीद करदी है कि तुसीं इस प्रोग्राम तो हासिल होण वाली तिब्बी रहनुमाई दे जरिए अलहमदुलिल्लाह सेहतमंद ते पुरसकून ते खुशियां भरी जिंदगी गुजार रहे होवोगे ते मजीद तिब्बी रहनुमाई वास्ते अपनी पसंदीदा मेजबान साइमा नूं उडीक रहे होवोगे। सोने भैन भरा, मैं जाननी हां कि तुहानूं असल उडीक ते प्रोफेसर सुलेमान साहब दी हुंदी है क्योंकि ओही तुहानू सेहतमंद जिंदगी गुजारन दे मशवरे दिंदे ने। जनाब फिक्रमंद नहीं होना क्योंकि पाकिस्तान दे मन्ने तने अजीम तिब्बी स्कॉलर माहिर निबातात पाकिस्तान तिब्बी फाउंडेशन दे चेयरमैन ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब साडे प्रोग्राम विच तशरीफ ले आ चुके ने। लेकिन जनाब पहला तुसी नोट फरमाओ साडा पता ते फोन नंबर ताकि तुसी अपनी बीमारियां दी मुकम्मल तशखीस वास्ते प्रोफेसर सुलेमान साहब नूं बजाते खुद मिल सको। ते जनाब कागज पेंसिल संभालो एहतियात नाल नोट करो साडा पता ते फोन नंबर। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com। सुलेमान साहब आया नू बल्कि जी भर के आया नू ते नाल ही बहुत बहुत शुक्रिया कि तुसी प्रोग्राम विच तशरीफ लियाए ते प्रोग्राम दी शान वधाई।
4: रमा जी इन्ने प्यारे ते पुरखलूस इस्तकबालिया गलबात दा बहुत बहुत शुक्रिया। सोना रब तुहानू ते प्रोग्राम सुनन वाले सारे भैन भरावां नू हमेशा खुशोखुरम रखे।
3: आमीन ते रब तुहाडी हयाती करे ते असीं तुहाडे कोलों इंजी तिब्बी रहनुमाई हासिल करदे रहीए। सुलेमान साहब
4: जी जी
3: मोबाइल फोन ने ते साडे मुल्क विच इक वबा दी सूरत इख्तियार कर ली
4: ਸਹੁਲਤ ਹੋ ਗਈ ਕਿ ਜਦੋਂ ਚਾਹੇ ਦੂਜੇ ਨਾਲ ਰਾਬਤਾ ਕਰੇ।
3: ਹਾਂਜੀ
4: ਲੇਕਿਨ ਸਾਡੇ ਮੁਲਕ ਵਿਚ ਬਿਲਖਸੂਸ ਨੌਜਵਾਨ ਇਹਨੂੰ ਬਹੁਤ ਜ਼ਿਆਦਾ ਮਿਸ ਯੂਜ ਕਰ ਰਹੇ ਨੇ।
3: ਬਿਲਕੁਲ ਬਿਲਕੁਲ
4: ਸਹਿਮਾ ਜੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵਾਰਨਿੰਗ ਦਿੱਤੀ ਹੈ ਕਿ ਮੋਬਾਈਲ ਫੋਨ ਦੇ ਜ਼ਿਆਦਾ ਇਸਤੇਮਾਲ ਨਾਲ ਦਿਮਾਗੀ ਟਿਊਮਰ, ਕੈਂਸਰ ਤੇ ਹਾਈ ਬਲੱਡ ਪ੍ਰੈਸ਼ਰ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਨੇ। ਸਹਿਮਾ ਜੀ, ਇਹਦੇ ਇਲਾਵਾ ਮੋਬਾਈਲ ਦੇ ਗਲਤ ਇਸਤੇਮਾਲ ਦੇ ਸਬਬ ਅਖਲਾਕੀ ਬੇਰਾਰਵੀ ਵੀ ਵੱਧ ਰਹੀ ਹੈ ਤੇ ਸਾਡੇ ਨੌਜਵਾਨ ਬਹੁਤ ਸਾਰੀ ਖਤਰਨਾਕ ਤੇ ਪੇਚੀਦਾ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਨੇ। ਲਿਹਾਜ਼ਾ ਮੈਂ ਬਿਲਖਸੂਸ ਵਾਲਦਿਆਂ ਨਾਲ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੇ ਬੱਚਿਆਂ ਤੇ ਨਜ਼ਰ ਰੱਖਣ ਤੇ ਉਹਨਾਂ ਨੂੰ ਇਹਦੇ ਬਕਸਰਤ ਇਸਤੇਮਾਲ ਤੋਂ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਨ।
3: ਬਿਲਕੁਲ ਸਹਿਮਾਨ ਸਾਹਿਬ, ਇਹ ਤੇ ਵਾਕਈ ਲਮਹਾ ਫਿਕਰੀ ਹੈ ਜਿਹਦੇ ਵੱਲ ਖਸੂਸੀ ਤਵੱਜੋ ਦੀ ਜ਼ਰੂਰਤ ਹੈ। ਮੇਰੇ ਸੋਹਣੇ ਭੈਣ ਭਰਾਓ, ਆਪਣੇ ਆਪ ਨੂੰ ਮੋਬਾਈਲ ਤੋਂ ਬਚਾਓ ਤੇ ਬਿਮਾਰੀਆਂ ਮੁਕਾਓ ਤੇ ਪੁਰਸਕੂਨ ਹੋ ਜਾਓ। ਉਮੀਦ ਹੈ ਕਿ ਤੁਸੀਂ ਸਾਇਮਾ ਦੇ ਇਸ ਕੀਮਤੀ ਨੁਸਖੇ ਤੇ ਜ਼ਰੂਰ ਅਮਲ ਕਰੋਗੇ। ਸੁਲੇਮਾਨ ਸਾਹਿਬ
4: ਜੀ ਜੀ,
3: ਮੌਜੂਦਾ ਦੌਰ ਸਾਇੰਸ ਤੇ ਟੈਕਨੋਲੋਜੀ ਦਾ ਦੌਰ ਹੈ।
4: ਹਾਂਜੀ ਬਿਲਕੁਲ,
3: ਹਰ ਨੌਜਵਾਨ ਕੋਲ ਜਿਹੜਾ ਨਾ ਕੰਪਿਊਟਰ, ਲੈਪਟਾਪ, ਇੰਟਰਨੈਟ ਤੇ ਮੋਬਾਈਲ ਫੋਨ ਮੌਜੂਦ ਨੇ।
4: ਜੀ ਜੀ ਬਿਲਕੁਲ।
3: ਸੁਲੇਮਾਨ ਸਾਹਿਬ, ਸਿਹਤ ਦੇ ਹਵਾਲੇ ਨਾਲ ਇਸ ਟੈਕਨੋਲੋਜੀ ਦੇ ਅਸਰਾਂ ਬਾਰੇ ਤੁਹਾਡਾ ਕੀ ਖਿਆਲ, ਤੁਹਾਡੀ ਕੀ ਰਾਏ ਇਹਦੇ ਬਾਰੇ?
4: ਸਹਿਮਾ ਜੀ, ਬਿਲਾ ਸ਼ੁਬਾ ਇਹ ਟੈਕਨੋਲੋਜੀ ਬੇਮਿਸਾਲ ਤੇ ਨਹਾਇਤ ਮੁਫੀਦ ਹੈ।
3: ਬਿਲਕੁਲ,
4: ਬਸ਼ਰਤੇ ਕਿ ਇਹ ਟੈਕਨੋਲੋਜੀ ਇਲਮ ਦੇ ਹਸੂਲ ਦੇ ਮੁਤਾਬਿਕ ਹੋਵੇ। ਲੇਕਿਨ ਅਫਸੋਸ ਦੀ ਗੱਲ ਇਹ ਵੇ ਕਿ ਸਾਡੇ ਅਕਸਰ ਨੌਜਵਾਨ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਕਰਦੇ ਨੇ।
3: ਬਿਲਕੁਲ ਬਿਲਕੁਲ,
4: ਤੇ ਰਿਸਰਚ ਜਾਂ ਹਸੂਲ ਇਲਮ ਦੀ ਬਜਾਏ ਇਹਨੂੰ ਯਾਰੀ ਦੋਸਤੀ, ਸ਼ੁਗਲ ਮੁਗਲ ਜਾਂ ਅਖਲਾਕ ਸੋਜ਼ ਮਵਾਦ ਵੇਖਣ ਵਾਸਤੇ ਇਸਤੇਮਾਲ ਕਰਦੇ ਨੇ ਤੇ ਉਹ ਇਸ ਗੱਲ ਤੋਂ ਬੇਖਬਰ ਨੇ ਕਿ ਉਹਨਾਂ ਦੀ ਇਹੋ ਜਿਹੀ ਸਰਗਰਮੀਆਂ ਉਹਨਾਂ ਦੀ ਸਿਹਤ ਵਾਸਤੇ ਕਿੰਨੀ ਖਤਰਨਾਕ ਨੇ।
3: ਬਿਲਕੁਲ ਬਿਲਕੁਲ ਬਿਲਕੁਲ।
4: ਸਹਿਮਾ ਜੀ, ਮੈਨੂੰ ਤਿਬ ਦੇ ਸ਼ੋਬੇ 'ਚ ਤਕਰੀਬਨ 30-32 ਸਾਲ ਹੋ ਗਏ ਨੇ। ਅੱਜ ਤੋਂ ਤਕਰੀਬਨ 10-15 ਸਾਲ ਪਹਿਲੋਂ ਜਦੋਂ ਇੰਟਰਨੈਟ ਜਾਂ ਮੋਬਾਈਲ ਫੋਨ ਨਹੀਂ ਸੀ ਆਇਆ, ਉਦੋਂ ਨੌਜਵਾਨਾਂ ਦੀ ਬਹੁਤ ਘੱਟ ਤਾਦਾਦ ਪੇਚੀਦਾ ਬਿਮਾਰੀਆਂ ਦਾ ਸ਼ਿਕਾਰ ਸੀ।
3: ਬਿਲਕੁਲ।
4: ਲੇਕਿਨ ਇਸ ਟੈਕਨੋਲੋਜੀ ਦੇ ਬਾਅਦ ਨੌਜਵਾਨ ਮਰੀਜ਼ਾਂ ਦੀ ਤਾਦਾਦ 'ਚ ਤਕਰੀਬਨ 35% ਦਾ ਇਜ਼ਾਫਾ ਹੋਇਆ ਹੈ। ਤੇ ਹੈਰਾਨੀ ਦੀ ਗੱਲ ਇਹ ਵੇ ਕਿ ਸਾਡੇ ਨੌਜਵਾਨ ਬਯਕ ਵਕਤ ਸ਼ਦੀਦ ਜਸਮਾਨੀ ਤੇ ਅਸਾਬੀ ਕਮਜ਼ੋਰੀ ਦੀ ਬਿਮਾਰੀ 'ਚ ਮੁਬਤਲਾ ਹੋ ਰਹੇ ਨੇ। ਲਿਹਾਜ਼ਾ ਮੈਂ ਇਸ ਪ੍ਰੋਗਰਾਮ ਦੀ ਵਸਾਤਤ ਨਾਲ ਵਾਲਦੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਸ਼ਦੀਦ ਜ਼ਰੂਰਤ ਬਗੈਰ ਇਹਨਾਂ ਬੱਚਿਆਂ ਨੂੰ ਇੰਟਰਨੈਟ ਜਾਂ ਮੋਬਾਈਲ ਫੋਨ ਹਰ ਗਿਜ਼ ਮੁਹੱਈਆ ਨਾ ਕਰਨ।
3: ਬਿਲਕੁਲ ਸਹੀ।
4: ਤੇ ਅਗਰ ਬੱਚਿਆਂ ਕੋਲ ਇਹ ਚੀਜ਼ਾਂ ਮੌਜੂਦ ਨੇ ਤੇ ਉਹਨਾਂ ਨੂੰ ਸ਼ਦੀਦ ਜ਼ਰੂਰਤ ਬਗੈਰ ਇਸਤੇਮਾਲ ਨਾ ਕਰਨ ਦੇਣ।
3: ਬਿਲਕੁਲ।
4: ਤੇ ਉਹਨਾਂ ਤੇ ਚੈੱਕ ਰੱਖਣ ਕਿ ਉਹ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਨਾ ਕਰਨ।
3: ਬਿਲਕੁਲ ਬਿਲਕੁਲ।
4: ਮੈਂ ਉਮੀਦ ਕਰਨਾ ਕਿ ਵਾਲਦੈਨ ਮੇਰੀ ਇਸ ਗੁਜ਼ਾਰਿਸ਼ ਤੇ ਹਦਾਇਤ ਤੇ ਜ਼ਰੂਰ ਅਮਲ ਕਰਨਗੇ। ਇਹਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਭਲਾਈ ਹੈ ਤੇ ਇਹਦੇ ਵਿੱਚ ਹੀ ਉਹਨਾਂ ਦੀ ਸਿਹਤਮੰਦੀ ਦਾ ਰਾਜ਼ ਵੀ ਪੁੱਛੀਦਾ ਹੈ।
3: ਬਿਲਕੁਲ ਸਹੀ ਜੀ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ, ਤੁਸੀਂ ਮੁਖਤਸਰ ਅਲਫਾਜ਼ ਵਿੱਚ ਨਿਹਾਇਤ ਮੁਫੀਦ ਗੱਲਾਂ ਦੱਸੀਆਂ ਨੇ ਜਿਹੜੀਆਂ ਹਕੀਕਤ ਤੇ ਮਬਨੀ ਨੇ, ਤੇ ਸਾਨੂੰ ਉਮੀਦ ਹੈ ਕਿ ਸਾਡੇ ਨੌਜਵਾਨ ਤੁਹਾਡੀ ਇਸ ਮੁਖਤਸਰ ਗੁਫ਼ਤਗੂ ਤੋਂ ਜ਼ਰੂਰ ਇਸਤਫਾਦਾ ਕਰਨਗੇ।
4: ਇਨਸ਼ਾਅੱਲਾ ਜੀ।
3: ਸਾਡੇ ਪ੍ਰੋਗਰਾਮ ਦਾ ਅਹਿਮ ਤਰੀਨ ਮਰਹਲਾ ਯਾਨੀ ਮਰੀਜ਼ਾਂ ਦੀ ਈਮੇਲ ਤੇ SMS ਸ਼ੁਰੂ ਹੋਣ ਦਾ, ਤੇ ਮੈਂ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਆ। ਇਹ ਈਮੇਲ ਸਫਦਰ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਤੇ ਸਿਰ ਦਰਦ ਦੀ ਤਕਲੀਫ਼ ਹੈ। ਤਕਰੀਬਨ ਰੋਜ਼ ਹੀ ਸਿਰ ਦਰਦ ਹੋ ਜਾਂਦਾ ਹੈ ਤੇ ਬਿਲਾ ਨਾਗਾ ਦਰਦ ਦੀ ਗੋਲੀਆਂ ਖਾਂਦਾ ਵਾਂ। ਮੈਂ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਲੈਣਾ ਵਾਂ ਪਰ ਬਲੱਡ ਪ੍ਰੈਸ਼ਰ ਫੇਰ ਵੀ ਕੰਟਰੋਲ ਨਹੀਂ ਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਡੇ ਇਲਾਜ ਨਾਲ ਇਹ ਮੇਰੀ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਇਨਸ਼ਾਅੱਲਾ ਠੀਕ ਹੋ ਜਾਵੇਗੀ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
4: ਸਫਦਰ ਭਾਈ, ਅਸਲ ਮਸਲਾ ਇਹ ਵੇ ਕਿ ਤੁਹਾਡੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਕਾਫੀ ਮੁਸਤਹਿਕਮ ਹੋ ਗਈ ਤੇ ਤੁਹਾਡਾ ਸਿਰ ਦਰਦ ਵੀ ਹਾਈ ਬਲੱਡ ਪ੍ਰੈਸ਼ਰ ਦਾ ਹੀ ਨਤੀਜਾ ਹੈ। ਦੂਜੀ ਅਹਿਮ ਗੱਲ ਯਾਦ ਰੱਖੋ ਕਿ ਦਰਦ ਕੁਛ ਦਵਾਈਆਂ ਦਾ ਰੋਜ਼ਾਨਾ ਇਸਤੇਮਾਲ ਮੇਦੇ ਨੂੰ ਡਿਸਟਰਬ ਕਰਦਾ ਹੈ ਤੇ ਅਲਸਰ ਵਰਗੀ ਖਤਰਨਾਕ ਬਿਮਾਰੀ ਵੀ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਤੁਸੀਂ ਚਿਕਨਾਈ ਵਾਲੀ ਗਜ਼ਾ, ਮੱਖਣ, ਨਮਕ, ਵੱਡਾ ਗੋਸ਼ਤ ਤੇ ਬੈਕਰੀ ਦੀ ਮਸਨੂਆਤ ਤੋਂ ਮੁਕੰਮਲ ਪਰਹੇਜ਼ ਕਰੋ ਤੇ ਵਾਕ ਦੀ ਆਦਤ ਅਪਣਾਓ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਦਵਾਈ ਪਾਰਸਲ ਕਰਾਈ ਹੈ ਜਿਹੜੀ ਕੋਲੈਸਟ੍ਰੋਲ ਦੀ ਮਿਕਦਾਰ ਨੂੰ ਵਧਣ ਨਹੀਂ ਦਿੰਦੀ। ਇਹਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਇਨਸ਼ਾਅੱਲਾ ਨਾਰਮਲ ਰਹੇਗਾ ਤੇ ਸਿਰ ਦਰਦ ਤੋਂ ਵੀ ਨਿਜਾਤ ਮਿਲ ਜਾਏਗੀ
3: ਇਨਸ਼ਾਅੱਲਾ ਤਾਲਾ ਜੀ। ਜੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਤੁਸੀਂ ਸੁਣੀ, ਹੁਣ ਟੈਨਸ਼ਨ ਨਹੀਂ ਲੈਣੀ ਕਿਉਂਕਿ ਟੈਨਸ਼ਨ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ। ਸੁਲੇਮਾਨ ਸਾਹਿਬ
4: ਜੀ, ਜੀ
3: ਸਫਦਰ ਸਾਹਿਬ ਲਈ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਿਰ ਦਰਦ ਬਣ ਗਈ ਹੈ ਤੇ ਜੇ ਇਹਨਾਂ ਨੂੰ ਸਿਰ ਦਰਦੀ ਹੁੰਦੀ ਤਾਂ ਫੇਰ ਕੀ ਹੁੰਦਾ?
4: ਸਹਿਮਾ ਜੀ, ਫੇਰ ਸਿਰ ਦਰਦ ਹੁੰਦਾ, ਹੋਰ ਕੀ ਹੋਣਾ ਸੀ, ਤੁਹਾਨੂੰ ਇੰਨਾ ਨਹੀਂ ਪਤਾ?
3: ਸੁਲੇਮਾਨ ਸਾਹਿਬ ਤੁਸੀਂ ਤੇ ਲਾਜਵਾਬ ਹੀ ਕਰ ਦਿੱਤਾ, ਉਹ ਵੀ ਫੌਰਨ। ਸੁਲੇਮਾਨ ਸਾਹਿਬ
4: ਜੀ, ਜੀ
3: ਇੰਟਰਵਲ ਦੀ ਘੰਟੀ ਵੱਜ ਗਈ ਹੈ ਪਰ ਮੈਂ ਆਪਣੀ ਡਿਊਟੀ ਨਿਭਾ ਰਹੀ ਹਾਂ ਤੇ ਲਿਹਾਜ਼ਾ ਲਿਖਵਾਨੀ ਆਪਣੇ ਭੈਣ ਭਰਾਵਾਂ ਨੂੰ ਪਤਾ ਤੇ ਫੋਨ ਨੰਬਰ। ਸੋਨੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਕਿਉਂਕਿ ਤੁਹਾਡੀ ਹਰ ਬਿਮਾਰੀ ਤੇ ਹਰ ਤਿੱਬੀ ਮਸਲੇ ਦਾ ਹੱਲ ਮੌਜੂਦ ਹੈ। ਬਸ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਤੇ ਆਪਣੀ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਪਹਿਲਾਂ ਪਹਿਲਾਂ ਫੌਰਨ ਹੀ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਜ਼ਾਤੀ ਤੌਰ ਤੇ ਮਿਲੋ ਤੇ ਸਿਹਤਯਾਬ ਹੋ ਜਾਓ। ਸਾਡਾ ਪਤਾ ਹੈ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710 ਯਾਨੀ 042-377-2710। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਜੇ ਤੁਸੀਂ ਪਤਾ ਚੰਗੀ ਤਰ੍ਹਾਂ ਨੋਟ ਕਰ ਲਿਆ ਹੈ ਤੇ ਫਿਰ ਸਮਝੋ ਕਿ ਤੁਸੀਂ ਆਪਣੀ ਬਿਮਾਰੀ ਦਾ ਸ਼ਾਫੀ ਕਾਮਯਾਬ ਤੇ ਮੁਸਤਕਿਲ ਇਲਾਜ ਲੱਭ ਲਿਆ। ਹੁਣ ਪੇਸ਼ ਨੇ ਤੁਹਾਡੇ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
4: ਜੀ, ਜੀ
3: ਉਮੀਦ ਹੈ ਕਿ ਤੁਸੀਂ ਫਰੈਸ਼ ਹੋ ਗਏ ਹੋਗੇ।
4: ਸਹਿਮਾ ਜੀ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੈਂ ਤੇ ਹਮੇਸ਼ਾ ਹੀ ਫਰੈਸ਼ ਰਹਿੰਦਾ ਹਾਂ।
3: ਮਾਸ਼ਾਅੱਲਾ ਜੀ, ਜ਼ਾਹਿਰ ਹੈ ਕਿ ਤੁਹਾਡੇ ਵਰਗਾ ਤਜਰਬਾਕਾਰ ਤੇ ਮਾਸ਼ਾਅੱਲਾ ਕਾਬਿਲ ਤਰੀਨ ਹਰਬਲ ਐਕਸਪਰਟ ਫਰੈਸ਼ ਨਹੀਂ ਹੋਵੇਗਾ ਤੇ ਹੋਰ ਕੌਣ ਹੋਵੇਗਾ?
4: ਸਹਿਮਾ ਜੀ, ਹਰ ਕੋਈ ਫਰੈਸ਼ ਹੋ ਸਕਦਾ ਹੈ, ਬਸ ਆਪਣੀ ਆਦਤ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ। ਯਾਨੀ ਇਸ ਮਿਸਾਲ ਤੇ ਅਮਲ ਕਰਨਾ ਜ਼ਰੂਰੀ ਹੈ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼, ਹੈਲਥੀ ਵੈਲਥੀ ਐਂਡ ਵਾਈਜ਼।
3: ਵਾਹ ਜੀ ਵਾਹ, ਵਾਹ ਜੀ ਵਾਹ, ਬੇਸ਼ੱਕ ਬਿਲਕੁਲ ਠੀਕ ਫਰਮਾਇਆ। ਲੇਕਿਨ ਅੱਜ ਕੱਲ੍ਹ ਦੇ ਬੰਦੇ ਇਸ ਮਾਕੂਲੇ ਦੇ ਬਰਕਸ ਜਿਹੜੇ ਨਾ ਕੰਮ ਕਰਦੇ ਨੇ, ਇਸ ਲਈ ਫਰੈਸ਼ ਹੋਣ ਦੀ ਬਜਾਏ ਹਰ ਵੇਲੇ ਸੁੱਤੇ ਸੁੱਤੇ ਰਹਿੰਦੇ ਨੇ। ਸੁਲੇਮਾਨ ਸਾਹਿਬ
4: ਜੀ,
3: ਅਗਲੀ ਈ ਮੇਲ ਤੇ ਹਾਜ਼ਰ ਹੈ, ਜਿਹੜੀ ਈ ਮੇਲ ਘੱਟ ਤੇ ਕਿਸੇ ਹੋਟਲ ਦਾ ਮੈਨਿਊ ਜ਼ਿਆਦਾ ਲੱਗਦਾ। ਸੱਚੀ ਈ ਮੇਲ ਨੂੰ ਪੜ੍ਹ ਕੇ ਮੇਰੇ ਮੂੰਹ ਚ ਪਾਣੀ ਆ ਗਿਆ।
4: ਕਿਉਂ ਸਹਿਮਾ ਜੀ, ਕਿਧਰ ਸੱਚੀ ਮੁੱਚੀ ਦਾ ਮੈਨਿਊ ਤੇ ਨਹੀਂ ਆ ਗਿਆ?
3: ਨਹੀਂ, ਅਸਲੀ ਈ ਮੇਲ ਤੇ ਲਿਖਣ ਵਾਲੇ ਨੇ ਅਕਬਰ ਸਈਦ ਸਾਹਿਬ। ਇਹ ਫਰਮਾਉਂਦੇ ਨੇ ਕਿ ਮੈਂ ਇੱਕ ਹੋਟਲ ਚ ਮੈਨੇਜਰ ਹਾਂ, ਬੜੇ ਮਜ਼ੇਦਾਰ ਤੇ ਮੁਖਤਲਿਫ ਕਿਸਮ ਦੇ ਖਾਣੇ ਖਾਣ ਨੂੰ ਮਿਲਦੇ ਨੇ। ਦੁਪਹਿਰ ਨੂੰ ਬਿਰਿਆਨੀ, ਪਲਾਓ, ਕੜਾਈ, ਸ਼ਾਮੀ ਕਬਾਬ, ਕੋਰਮਾ, ਹਲੀਮ। ਕਿੰਨੀ ਸੋਹਣੀ ਨੌਕਰੀ ਹੈ ਨਾ। ਤੇ ਰਾਤ ਨੂੰ ਅਮੂਮਨ ਨਿਹਾਰੀ, ਚੱਪਲ ਕਬਾਬ, ਸੀਖ ਕਬਾਬ, ਕੋਫਤੇ ਤੇ ਸਿਰੀ ਪਾਏ ਖਾਣ ਨੂੰ ਮਿਲਦੇ ਨੇ। ਅੱਲਾ ਦੀ ਮਿਹਰਬਾਨੀ ਨਾਲ ਮੇਰਾ ਮੇਦਾ ਬਿਲਕੁਲ ਠੀਕ ਹੈ ਤੇ ਮੈਂ ਹਰ ਸ਼ੈ ਚੰਗੀ ਤਰ੍ਹਾਂ ਖਾਣਾ ਵਾ ਤੇ ਹਜ਼ਮ ਹੁੰਦੀ ਹੈ। ਮਸਲਾ ਇਹ ਵੇ ਕਿ ਮੈਨੂੰ ਆਪਣੇ ਜਿਸਮ ਵਿੱਚ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ, ਮੂੰਹ ਦਾ ਜ਼ਾਇਕਾ ਅਕਸਰ ਕੌੜਾ ਰਹਿੰਦਾ ਤੇ ਸਾਹ ਵੀ ਫੁੱਲ ਜਾਂਦੀ ਹੈ। ਮੈਨੂੰ ਸਾਰੇ ਇਹੀ ਕਹਿੰਦੇ ਨੇ ਕਿ ਇਹ ਹਾਲਤ ਉਸ ਖਾਣੇ ਦੀ ਵਜ੍ਹਾ ਨਾਲ ਹੈ ਜਿਹੜੀ ਮੈਂ ਖਾਣਾ ਵਾ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ। ਲਓ, ਮੇਰੀ ਤਾਂ ਸਾਰੀ ਖੁਸ਼ੀ ਜ਼ਾਇਆ ਕਰ ਛੋੜੀ।
4: ਮੈਂ ਤਾਂ ਵੀ ਭੁੱਖ ਲੱਗ ਗਈ ਹੈ ਖਾਣੇ ਤੇ। ਲਓ ਮੇਰੇ ਭਾਈ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਇਹ ਸਭ ਕੁਝ ਮੁਰਗਨ ਗਜ਼ਾ ਦਾ ਨਤੀਜਾ ਹੈ।
3: ਅੱਛਾ,
4: ਤੇ ਤੁਸੀਂ ਇਹ ਗੱਲ ਨੋਟ ਕਰ ਲਵੋ ਕਿ ਅਨਕਰੀਬ ਤੁਹਾਨੂੰ ਮੇਦੇ ਦੀ ਵੀ ਤਕਲੀਫ ਹੋਣ ਵਾਲੀ ਹੈ।
3: ਲਓ ਜੀ,
4: ਕਿਉਂਕਿ ਗੈਰ ਮੁਤਦਿਲ ਖੁਰਾਕ ਦੇ ਸਬਬ ਤੁਹਾਡਾ ਲੀਵਰ ਤੇ ਡਿਸਟਰਬ ਹੋ ਚੁੱਕਿਆ ਹੈ ਤੇ ਇਸ ਗੱਲ ਦਾ ਅੰਦੇਸ਼ਾ ਮੌਜੂਦ ਹੈ ਕਿ ਤੁਹਾਨੂੰ ਖੁਦਾ ਨਾ ਖਾਸਾ ਯਰਕਾਂ ਦੀ ਪ੍ਰੋਬਲਮ ਨਾ ਹੋ ਜਾਏ। ਮੇਰੇ ਮੁਹਤਰਮ ਭਾਈ, ਇਹ ਦਵਾਈ ਪਾਰਸਲ ਕਰਾਉਣ ਦਾ ਮਸਲਾ ਨਹੀਂ, ਕਿਉਂਕਿ ਪੇਚੀਦਗੀ ਦੇ ਆਸਾਰ ਨਮਾਇਆ ਹੋ ਚੁੱਕੇ ਨੇ। ਲਿਹਾਜ਼ਾ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਜਵੀਜ਼ ਕਰ ਸਕਾਂ। ਇਨਸ਼ਾਅੱਲਾ ਤੁਹਾਡੀ ਤਬੀਅਤ ਬਿਲਕੁਲ ਠੀਕ ਹੋ ਜਾਏਗੀ
3: ਇਨਸ਼ਾਅੱਲਾ ਤਾਲਾ ਜੀ। ਜੀ ਮੁਹਤਰਮ ਅਕਬਰ ਸਾਹਿਬ, ਖਾਣੇ ਤੇ ਤੁਸੀਂ ਬਹੁਤ ਹੀ ਸਵਾਦੀ ਸਵਾਦੀ ਬਿਆਨ ਕੀਤੇ ਨੇ, ਲੇਕਿਨ ਉਹਨਾਂ ਖਾਣਿਆਂ ਤੇ ਗੈਰ ਮੁਨਸਿਫਾਨਾ ਹਮਲਾ ਤੁਹਾਡੇ ਲਈ ਪਰੇਸ਼ਾਨੀ ਦਾ ਬਾਇਸ ਬਣ ਗਿਆ। ਲਿਹਾਜ਼ਾ ਮੈਂ ਬੜੀ ਇਤਿਆਤ ਕਰਨੀ ਆ, ਕਿਉਂਕਿ ਮੇਦਾ ਬੰਦੇ ਦਾ ਆਪਣਾ ਯਾਨੀ ਜ਼ਾਤੀ ਹੁੰਦਾ ਹੈ, ਜਿਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਸਾਹਿਬ
4: ਜੀ,
3: ਤੁਸੀਂ ਕੀ ਕਹਿੰਦੇ ਉਹਦੇ ਬਾਰੇ?
4: ਜੀ ਬਿਲਕੁਲ ਸਹਿਮਾ ਜੀ, ਮੈਂ ਉਹੀ ਗੁਜ਼ਾਰਿਸ਼ ਉਹਨਾਂ ਲੋਕਾਂ ਦੀ ਖਿਦਮਤ ਵਿੱਚ ਕਰਾਂਗਾ ਜਿਹੜੇ ਸ਼ਾਦੀ ਵਿੱਚ ਸ਼ਰੀਕ ਹੋ ਕੇ ਹਰ ਖਾਣੇ ਨੂੰ ਆਖਰੀ ਖਾਣਾ ਸਮਝ ਲੈਂਦੇ ਨੇ ਕਿ ਖੁਦਾ ਰਾ ਆਪਣੇ ਮੇਦੇ ਦਾ ਖਿਆਲ ਰੱਖੋ। ਬਰਾਤ ਕਿਸੇ ਦੀ, ਲਾੜਾ ਕੋਈ, ਤੁਸੀਂ ਖਾਮ ਖਾਈ ਆਪਣੇ ਮੇਦੇ ਤੇ ਖਾ ਖਾ ਕੇ ਜ਼ੁਲਮ ਕਰ ਰਹੇ ਹੋ।
3: ਬੜੀ ਸੋਹਣੀ ਗੱਲ ਕੀਤੀ ਹੈ, ਕਾਸ਼ ਲੋਕੀ ਇਸ ਗੱਲ ਤੇ ਅਮਲ ਕਰਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਬਹੁਤ ਹੀ ਅਹਿਮ ਮਸਲੇ ਦੇ ਹਵਾਲੇ ਨਾਲ ਹੈ, ਯਾਨੀ ਕੀਲ ਮੁਹਾਸੇ ਤੇ ਛਾਈਆਂ ਦੇ ਨਿਸ਼ਾਨ। ਸੁਲੇਮਾਨ ਸਾਹਿਬ
4: ਜੀ,
3: ਇਹ ਈਮੇਲ ਸਾਡੀ ਇੱਕ ਭੈਣ ਨੇ ਤਹਿਰੀਰ ਕੀਤੀ ਹੈ, ਲਿਖਦੀਆਂ ਨੇ ਕਿ ਮੈਂ ਸਟੂਡੈਂਟ ਹਾਂ,
4: ਅੱਛਾ,
3: ਤੇ ਮੇਰੀ ਕਲਾਸ ਫੈਲੋਜ਼ ਜਿਹੜੀਆਂ ਨੇ ਨਾ ਉਹ ਇਸ ਗੱਲ ਤੋਂ ਮੇਰੇ ਤੇ ਤੰਸ ਕਰਦੀਆਂ ਨੇ ਕਿ ਮੇਰੇ ਫੇਸ ਤੇ ਛਾਈਆਂ ਦੇ ਨਿਸ਼ਾਨ ਬਣ ਗਏ ਨੇ ਤੇ ਮੁਹਾਸੇ ਵੀ ਬਕਸਰਤ ਨਿਕਲਦੇ ਨੇ। ਮੈਂ ਬੜੇ ਮਹਿੰਗੇ ਲੋਸ਼ਨ, ਕਰੀਮਾਂ ਤੇ ਸਨ ਬਲੌਕ ਵਗੈਰਾ ਇਸਤੇਮਾਲ ਕੀਤੇ ਨੇ ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਹੁਣ ਬੜੀ ਆਸ ਤੇ ਤੁਹਾਨੂੰ ਜਿਹੜਾ ਨਾ ਈਮੇਲ ਲਿਖੀ ਹੈ, ਮੇਰੀ ਵਾਲਦਾ ਨੇ ਬਹੁਤ ਜ਼ੋਰ ਦਿੱਤਾ ਹੈ ਕਿ ਹੁਣ ਮੈਂ ਦੇਸੀ ਇਲਾਜ ਕਰਵਾਵਾਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਆਜ਼ਮੂਦਾ ਤੇ ਬਹੁਤ ਹੀ ਮੌਸਰ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇ।
4: ਬੇਟੀ ਜੀ, ਨੌਜਵਾਨ ਲੜਕੇ ਤੇ ਲੜਕੀਆਂ 'ਚ ਇਹ ਬਿਮਾਰੀ ਬਕਸਰਤ ਪਾਈ ਜਾਂਦੀ ਹੈ, ਲਿਹਾਜ਼ਾ ਤੁਸੀਂ ਆਪਣੀ ਕਲਾਸ ਫੈਲੋ ਦੀ ਗੱਲਾਂ ਨਾਲ ਪਰੇਸ਼ਾਨ ਨਾ ਹੋਵੋ ਕਿਉਂਕਿ ਤੁਸੀਂ ਇਕੱਲੇ ਹੀ ਇਸ ਬਿਮਾਰੀ ਦਾ ਸ਼ਿਕਾਰ ਨਹੀਂ। ਬੇਟੀ ਜੀ, ਹੁਣ ਤੁਸੀਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਮੈਂ ਤੁਹਾਨੂੰ ਯਕੀਨ ਦਵਾਨਾ ਕਿ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਤੁਹਾਡੇ ਸਕਿਨ ਦੇ ਸਾਰੇ ਦਾਗ ਤੇ ਮੁਆਸੇ ਇੰਜ ਸਾਫ਼ ਹੋਣਗੇ ਜਿਵੇਂ ਕਦੀ ਹੈ ਹੀ ਨਹੀਂ ਸਨ।
3: ਬਿਲਕੁਲ,
4: ਬਸ ਤੁਸੀਂ ਦਵਾਈ ਤੇ ਪਰਹੇਜ਼ ਪਾਬੰਦੀ ਨਾਲ ਕਰਨੀ ਹੈ, ਦਵਾਈ ਤੁਹਾਨੂੰ ਚੰਦ ਦਿਨਾਂ ਤੱਕ ਮਿਲ ਜਾਏਗੀ। ਤੇ ਇੱਥੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਔਰ ਆਪਣੀਆਂ ਬੇਟੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਨ੍ਹਾਂ ਦੇ ਚਿਹਰੇ ਤੇ ਕਿਲ ਮਾਸੇ ਛਾਈਆਂ ਪੈ ਗਈਆਂ ਨੇ ਔਰ ਉਹਨਾਂ ਨੇ ਬੜੇ ਲੋਸ਼ਨ ਔਰ ਬੜੀਆਂ ਦਵਾਈਆਂ ਇਸਤੇਮਾਲ ਕੀਤੀਆਂ, ਫਾਇਦਾ ਨਹੀਂ ਹੋਇਆ, ਸਾਡੇ ਕੋਲ ਆਉਣ, ਅਸੀਂ ਇਨਸ਼ਾਅੱਲਾ ਜੜੀ ਬੂਟੀਆਂ ਨਾਲ ਉਹਨਾਂ ਦਾ ਇਲਾਜ ਕਰਾਂਗੇ ਤੇ ਸੋਹਣਾ ਰੱਬ ਉਹਨਾਂ ਨੂੰ ਮੁਕੰਮਲ ਸ਼ਫਾ ਤਾ ਫਰਮਾਏਗਾ ਔਰ ਦੁਬਾਰਾ ਉਹਨਾਂ ਦੇ ਚਿਹਰੇ ਤੇ ਕਿਲ ਮਾਸੇ ਤੇ ਛਾਈਆਂ ਨਹੀਂ ਹੋਣਗੀਆਂ
3: ਇਨਸ਼ਾਅੱਲਾ। ਸੁਲੇਮਾਨ ਸਾਹਿਬ
4: ਜੀ ਜੀ,
3: ਈਮੇਲ ਤੇ SMS ਵੀ ਬਾਕੀ ਨੇ ਤੇ ਮੇਰੀਆਂ ਗੱਲਾਂ ਵੀ, ਲੇਕਿਨ ਪ੍ਰੋਗਰਾਮ ਜਿਹੜਾ ਨਾ ਉਹਦਾ ਵੇਲਾ ਮੁਕਦਾ ਜਾ ਰਿਹਾ, ਲਿਹਾਜ਼ਾ ਮੈਂ ਤੁਹਾਡੀ ਆਮਦ ਤੇ ਮੁਫੀਦ ਮਸ਼ਵਰਿਆਂ ਦਾ ਸ਼ੁਕਰੀਆ ਅਦਾ ਕਰਨੀ ਹੈ।
4: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਖੁਸ਼
3: ਜੀ। ਬੜੀ ਇਨਾਇਤ, ਸੋਹਣੀ ਭੈਣ ਭਰਾ, ਪਾਕਿਸਤਾਨ ਦੇ ਮਾਇਆਨਾਸ ਤੇ ਆਲਮਗੀਰ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮੌਸਰ ਇਲਾਜ ਤੋਂ ਇਸਤਫਾਦਾ ਕਰਨ ਲਈ ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ, ਜਿਹਦੇ ਲਈ ਦਵਾਖਾਨਾ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 04237727160। ਮੋਬਾਈਲ ਨੰਬਰ ਹੈ 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com جی سونے پین پراؤ سدا خوش رہو تے صحت مند رہو اس دعا دے نال ہی اپنی پین سائمہ نو اجازت دیو اگلے پروگرام وچ انشاءاللہ پھر ملاقات ہوے گی اس ویلے تکر رب رکھا
1: سرور سنگیت سازو آواز آپ کا من پسند ریڈیو چینل FM 101

0: There's only one station that keeps you moving. Hot Wired Radio. Today's best music. Q101. Electric.
1: Shukriya, aapne FM 101 tune kiya.
2: This is FM 101.
3: सुनते रहिए FM 101 101 101।
4: ਸਾਡੇ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਦਵਾਖਾਨਾ ਪ੍ਰੋਫੈਸਰ ਸੁਲੇਮਾਨ ਵੱਲੋਂ ਸਾਇਮਾ ਦਾ ਪੁਰਖਲੂ ਸਲਾਮ ਪਹੁੰਚੇ। ਸੋਹਣੇ ਭੈਣ ਭਰਾਓ, ਸਾਇਮਾ ਦੀ ਦਿਲੀ ਦੁਆ ਹੈ ਕਿ ਅੱਲਾਹ ਤਾਲਾ ਹਰ ਮਰੀਜ਼ ਨੂੰ ਸ਼ਿਫਾਏ ਕਾਮਲਾ ਅਤਾ ਫਰਮਾਏ, ਆਮੀਨ। ਲੇਕਿਨ ਸੋਹਣੇ ਭੈਣ ਭਰਾਓ, ਅੱਲਾਹ ਨਾ ਕਰੇ ਜੇ ਤੁਸੀਂ ਜਾਂ ਤੁਹਾਡੇ ਕੋਈ ਅਜ਼ੀਜ਼ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੈ ਤੇ ਉਹਨਾਂ ਨੂੰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ, ਤੇ ਸਾਇਮਾ ਦਾ ਹਮਦਰਦਾਨਾ, ਹਮਸ਼ੀਰਾਨਾ ਤੇ ਮੁਖਲਿਸਾਨਾ ਮਸ਼ਵਰਾ ਹੈ ਤੇ ਤੁਸੀਂ ਫੌਰਨ ਹੀ ਪਾਕਿਸਤਾਨ ਦੇ ਮਨੇ ਤਨੇ ਅਤੇ ਵਿਗੜੀ ਹੋਈਆਂ ਬਿਮਾਰੀਆਂ ਦੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਏ 03-300-414-2608, ਯਾਨੀ 03-400-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਇਸ ਪਤੇ ਨੂੰ ਬਹੁਤ ਸੰਭਾਲ ਕੇ ਰੱਖਣਾ ਜੇ, ਕਿਉਂਕਿ ਇਹ ਪਤਾ ਤੁਹਾਨੂੰ ਸਿਹਤਮੰਦੀ ਤੇ ਤੰਦਰੁਸਤੀ ਦੀ ਰਾਹ ਤੇ ਗਾਮਜ਼ਨ ਕਰੇਗਾ। ਸੋਹਣੇ ਭੈਣ ਭਰਾ, ਤੁਸੀਂ ਯਕੀਨਾਂ ਨੂੰ ਉਡੀਕ ਰਹੇ ਹੋਗੇ ਆਪਣੀ ਈਮੇਲ ਤੇ SMS ਦੇ ਜਵਾਬ ਨੂੰ, ਤੇ ਜਨਾਬ ਉਡੀਕਾਂ ਮੁੱਕ ਗਈਆਂ। ਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਅਜ਼ੀਮ ਤਿੱਬੀ ਸਕਾਲਰ ਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਖੁਸ਼ਾਮਦੀਦ ਕਹਿੰਦੀ ਹਾਂ ਤੇ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ।
5: ਸੁਲੇਮਾਨ ਜੀ, ਇਹ ਤੇ ਮੇਰਾ ਤਿੱਬੀ ਫਰੀਜ਼ਾ ਹੈ ਕਿ ਮੈਂ ਆਪਣੇ ਸੁਣਨ ਵਾਲਿਆਂ ਨੂੰ ਤਿੱਬੀ ਰਹਿਨਮਾਈ ਫਰਾਮ ਕਰਨਾ, ਇਹਦੇ ਵਿੱਚ ਸ਼ੁਕਰੀਆ ਦੀ ਕੋਈ ਗੱਲ ਨਹੀਂ।
4: ਸੁਲੇਮਾਨ ਸਾਹਿਬ, ਅਖਲਾਕੀ ਜ਼ਿੰਮੇਵਾਰੀ ਵੀ ਤੇ ਜ਼ਰੂਰੀ ਹੈ ਨਾ, ਇਸ ਲਈ ਦੁਬਾਰਾ ਸ਼ੁਕਰੀਆ।
5: ਤੁਹਾਡਾ ਵੀ ਸ਼ੁਕਰੀਆ।
4: ਸੁਲੇਮਾਨ ਸਾਹਿਬ, ਇੱਕ ਤਿੱਬੀ ਪਹੇਲੀ ਯਾਨੀ ਬੁਚਾਰਤ
5: ਜੀ ਜੀ
4: ਪੁੱਛਾਂ?
5: ਹਾਂਜੀ ਪੁੱਛੋ।
4: ਉਹ ਕਿਹੜੀ ਚੀਜ਼ ਹੈ ਜਿਹੜੇ ਨਾਂ ਦੀ ਮਿੱਠੀ ਤੇ ਅੰਜਾਮ ਦੀ ਕੌੜੀ ਹੈ?
5: ਸੁਲੇਮਾਨ ਜੀ, ਇਹ ਸ਼ੂਗਰ ਦੀ ਬਿਮਾਰੀ ਹੈ ਜਿੰਦਾ ਨਾਂ ਮਿੱਠਾ ਤੇ ਅੰਜਾਮ ਤਲਖ ਹੁੰਦਾ ਹੈ।
4: ਵਾਹ ਜੀ ਵਾਹ, ਬਹੁਤ ਖੂਬ, 100/100 ਨੰਬਰ, ਜਵਾਬ ਬਿਲਕੁਲ ਦਰੁਸਤ ਹੈ। ਸੁਲੇਮਾਨ
5: ਸਾਹਿਬ,
4: ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਸ਼ੂਗਰ ਤੋਂ ਬਚਾਓ ਲਈ ਕੀ ਕਰਨਾ ਚਾਹੀਦਾ ਹੈ?
5: ਸੁਲੇਮਾਨ ਜੀ, ਸ਼ੂਗਰ ਤੋਂ ਬਚਾਓ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਆਪਣੇ ਰਹਿਣ ਸਹਿਣ ਦੇ ਮਾਮੂਲਾਤ ਵਿੱਚ ਤਬਦੀਲੀ ਲਿਆਈਏ।
4: ਅੱਛਾ,
5: ਤੇ ਇਹ ਗੱਲ ਜ਼ਿਹਨ ਵਿੱਚ ਰੱਖੀਏ ਕਿ ਸ਼ੂਗਰ ਬਹੁਤ ਹੀ ਬੁਰੀ ਬਿਮਾਰੀ ਹੈ, ਜਿੰਦੇ ਤੋਂ ਬਚਣਾ ਹੀ ਬਿਹਤਰ ਹੈ। ਸੁਲੇਮਾਨ ਜੀ, ਸ਼ੂਗਰ ਦੀਆਂ ਅਲਾਮਾਤ ਅਮੂਮਨ 10-12 ਸਾਲ ਤੱਕ ਹੀ ਮਹਿਸੂਸ ਹੀ ਨਹੀਂ ਹੁੰਦੀਆਂ।
4: ਅੱਛਾ।
5: ਹਾਂਜੀ, ਇਸ ਲਈ ਹਰ ਬੰਦਾ ਆਪਣੇ ਆਪ ਨੂੰ ਤੰਦਰੁਸਤ ਹੀ ਸਮਝਦਾ ਹੈ, ਲੇਕਿਨ ਪੇਚੀਦਗੀ ਅੰਦਰ ਹੀ ਅੰਦਰ ਵੱਧਦੀ ਰਹਿੰਦੀ ਹੈ। ਲਿਹਾਜ਼ਾ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਐਸੋਸੀਏਸ਼ਨ ਨੇ ਤਹਿਕੀਕੀ ਅਮੂਰ ਤੋਂ ਬਾਅਦ ਹੀ ਇਸ ਚੀਜ਼ 'ਤੇ ਜ਼ੋਰ ਦਿੱਤਾ ਹੈ ਕਿ ਉਹ ਲੋਕ ਜਿਨ੍ਹਾਂ ਦੀ ਉਮਰ 25 ਜਾਂ ਇਸ ਤੋਂ ਜ਼ਿਆਦਾ ਹੈ, ਉਹ ਹਰ ਸਾਲ ਆਪਣਾ ਤਿੱਬੀ ਮੁਆਇਨਾ ਜ਼ਰੂਰ ਕਰਾਉਣ। ਇਹਦੇ ਇਲਾਵਾ ਉਹ ਲੋਕ, ਨੰਬਰ 1, ਜਿਹੜੇ ਜ਼ਿਆਦਾ ਆਰਾਮ ਤਲਬ ਤੇ ਬਾਕਾਇਦਗੀ ਨਾਲ ਵਰਜਿਸ਼ ਨਹੀਂ ਕਰਦੇ, ਤੇ ਨੰਬਰ 2, ਜਿਨ੍ਹਾਂ ਦੇ ਮਾਂ ਬਾਪ, ਭੈਣ ਭਰਾ ਜਾਂ ਕੋਈ ਦੂਜਾ ਖੂਨੀ ਰਿਸ਼ਤੇਦਾਰ ਸ਼ੂਗਰ ਦਾ ਮਰੀਜ਼ ਹੈ, ਤੇ ਨੰਬਰ 3, ਐਸੀ ਖਵਾਤੀਨ ਜਿਨ੍ਹਾਂ ਨੂੰ ਦੌਰਾਨੇ ਸੱਚਕੀ ਸ਼ੂਗਰ ਦੀ ਬਿਮਾਰੀ ਹੋਈ ਹੋਵੇ, ਨੰਬਰ 4, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ 140/90 ਜਾਂ ਇਸ ਤੋਂ ਜ਼ਿਆਦਾ ਰਹਿੰਦਾ ਹੋਵੇ, ਜਾਂ ਉਹ ਹਾਈ ਬਲੱਡ ਪ੍ਰੈਸ਼ਰ ਦੀ ਅਦਵੀਆਤ ਇਸਤੇਮਾਲ ਕਰ ਰਹੇ ਹੋਣ, ਨੰਬਰ 5, ਐਸੀ ਖਵਾਤੀਨ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੋਵੇ ਤੇ ਤਿੱਬੀ ਨਿਜ਼ਾਮ ਵਿੱਚ ਬੇਨਿਜ਼ਮੀ ਹੋਵੇ, ਤੇ ਨੰਬਰ 6, ਉਹ ਲੋਕ ਜਿਹੜੇ ਦਿਲ ਦੀਆਂ ਬਿਮਾਰੀਆਂ ਵਿੱਚ ਮੁਬਤਲਾ ਹੋਣ, ਤੇ ਨੰਬਰ 7, ਉਹ ਲੋਕ ਜਿਹੜੇ ਮੋਟਾਪੇ ਦਾ ਸ਼ਿਕਾਰ ਹੋਣ, ਜਾਂ ਐਸੇ ਲੋਕ ਜਿਨ੍ਹਾਂ ਦੀ ਬਗਲ ਤੇ ਗਰਦਨ ਦੀ ਜਿਲਦ ਬਰਾਉਨ ਜਾਂ ਕੱਥਈ ਰੰਗ ਦੀ ਹੋ ਗਈ ਹੋਵੇ। ਐਸੇ ਲੋਕਾਂ ਨੂੰ ਹਰ ਸਾਲ ਬਾਕਾਇਦਗੀ ਨਾਲ ਚੈੱਕਅਪ ਕਰਵਾਉਣਾ ਚਾਹੀਦਾ ਹੈ। ਭਾਵੇਂ ਉਹਨਾਂ ਦੀ ਉਮਰ 25 ਸਾਲ ਤੋਂ ਘੱਟ ਹੀ ਕਿਉਂ ਨਾ ਹੋਵੇ। ਸਹਿਮਾ ਜੀ, ਇਹ ਨੇ ਉਹ ਇਹਤਿਆਤੀ ਤਦਾਬੀਰ ਜਿਹੜੀ ਬਿਮਾਰੀ ਤੋਂ ਪਹਿਲਾਂ ਯਾਨੀ ਕਬਲ ਅਜ਼ ਵਕਤ ਜ਼ਰੂਰੀ ਨੇ ਤਾਂ ਕਿ ਬਿਮਾਰੀ ਬਾਰੇ ਅਗਾਹੀ ਹੋਵੇ ਅਤੇ ਪੇਚੀਦਗੀ ਨੂੰ ਹਸਪਤਾਲ ਰੋਕਿਆ ਜਾ ਸਕੇ। ਸਹਿਮਾ ਜੀ, ਉਮੀਦ ਹੈ ਕਿ ਸੋਹਣੇ ਭੈਣ ਭਰਾ ਮੇਰੀ ਇਸ ਗੁਜ਼ਾਰਿਸ਼ 'ਤੇ ਅਮਲ ਕਰਕੇ ਆਪਣੇ ਅਤੇ ਆਪਣੇ ਖਾਨਦਾਨ ਨੂੰ ਇਸ ਮੋਦੀ ਬਿਮਾਰੀ ਤੋਂ ਬਚਾ ਸਕਦੇ ਨੇ।
4: ਜੀ ਬਿਲਕੁਲ, ਇਹ ਤਾਂ ਬਹੁਤ ਹੀ ਮੁਫੀਦ ਗੱਲਾਂ ਨੇ ਜਿਨ੍ਹਾਂ 'ਤੇ ਅਮਲ ਕਰਨਾ ਹਰ ਸ਼ਖਸ ਲਈ ਸੂਦਮੰਦ। ਸੁਲੇਮਾਨ ਸਾਹਿਬ
5: ਜੀ, ਜੀ
4: ਤੁਸੀਂ ਨਾਮ ਦੀ ਮਿਤੀ ਅਤੇ ਅੰਜਾਮ ਦੀ ਕੌੜੀ ਬਿਮਾਰੀ ਬਾਰੇ ਬਹੁਤ ਮੁਫੀਦ ਗੱਲਾਂ ਦੱਸੇ। ਹੁਣ ਵਾਰੀ ਈਮੇਲ ਅਤੇ SMS ਅਤੇ ਜਨਾਬ ਹਾਜ਼ਰ ਖਿਦਮਤ ਅਤੇ ਪਹਿਲੀ ਈਮੇਲ ਜਿਹੜੀ ਯੂਸਫ ਕਰੀਮ ਸਾਹਿਬ ਨੇ ਤਹਿਰੀਰ ਕੀਤੀ
5: ਜੀ, ਜੀ
4: ਲਿਖਦੇ ਨੇ ਕਿ ਮੋਹਤਰਮ, ਮੇਰੀ ਵਾਲਦਾ ਨੂੰ 8 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ
5: ਜੀ।
4: ਦਵਾਈਆਂ ਬੜੀ ਪਾਬੰਦੀ ਨਾਲ ਲੈਂਦੇ ਨੇ ਲੇਕਿਨ ਅਸਲ ਮਸਲਾ ਇਹ ਵੇ ਕਿ ਉਹਨਾਂ ਨੂੰ ਸਕਿਨ ਪ੍ਰੋਬਲਮ ਵੀ ਹੋ ਰਹੀ ਹੈ ਜਿਹਦੀ ਵਜ੍ਹਾ ਤੋਂ ਅਸੀਂ ਬਹੁਤ ਹੀ ਪਰੇਸ਼ਾਨ ਹਾਂ। ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਇਹ ਮਸਲਾ ਠੀਕ ਹੋ ਜਾਵੇ।
5: ਯੂਸਫ ਭਾਈ, ਸ਼ੂਗਰ ਦਾ ਇੰਤਹਾਈ ਮਨਫੀ ਅਸਰ ਜਿਲਦ ਤੇ ਮਰਤਬ ਹੁੰਦਾ ਹੈ, ਬਿਲਖਸੂਸ ਪੈਰ ਜ਼ਿਆਦਾ ਮੁਤਾਸਰ ਹੁੰਦੇ ਨੇ। ਇਸ ਲਈ ਇਹ ਮਕੂਲਾ ਮਸ਼ਹੂਰ ਹੈ ਕਿ ਸ਼ੂਗਰ ਦੇ ਮਰੀਜ਼ ਨੂੰ ਆਪਣੇ ਚਿਹਰੇ ਤੋਂ ਜ਼ਿਆਦਾ ਆਪਣੇ ਪੈਰਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਮੇਰੇ ਭਾਈ, ਪਾਕਿਸਤਾਨ ਵਿੱਚ ਸ਼ੂਗਰ ਦੀ ਇਹ ਪੇਚੀਦਗੀ ਯਾਨੀ ਪੈਰ ਜਾਂ ਲੱਤ ਦੇ ਜ਼ਖਮ ਬਹੁਤ ਤੇਜ਼ੀ ਨਾਲ ਫੈਲ ਰਹੇ ਨੇ ਜਿਹਦੀ ਅਹਿਮ ਵਜ੍ਹਾ ਸ਼ੂਗਰ ਦੀ ਬਰ ਵਕਤ ਤਸ਼ਖੀਸ ਨਾ ਹੋਣਾ ਹੈ।
4: ਬਿਲਕੁਲ,
5: ਬਹਰਹਾਲ ਹੁਣ ਗੁਜ਼ਾਰਿਸ਼ ਇਹ ਵੇ ਕਿ ਦਵਾਈ ਦੀ ਬਾਕਾਇਦਗੀ ਅਤੇ ਪਰਹੇਜ਼ ਦੀ ਪਾਬੰਦੀ ਦਾ ਬਹੁਤ ਹੀ ਖਿਆਲ ਰੱਖਣਾ ਹੈ ਤਾਂ ਕਿ ਇਸ ਪੇਚੀਦਗੀ ਨੂੰ ਇੱਥੇ ਹੀ ਰੋਕਿਆ ਜਾ ਸਕੇ।
4: ਬਿਲਕੁਲ।
5: ਮੇਰੇ ਮੋਹਤਰਮ ਭਾਈ, ਮੈਂ ਤੁਹਾਡੀ ਵਾਲਦਾ ਮੋਹਤਰਮਾ ਲਈ ਨਹਾਇਤ ਮੁਸਫੀ ਖੂਨ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਅਤੇ ਜ਼ਹਿਰੀਲੇ ਮਵਾਦ ਨੂੰ ਖਾਰਜ ਕਰੇਗੀ ਅਤੇ ਇਨਸ਼ਾਅੱਲਾ ਸਕਿਨ ਐਲਰਜੀ ਅਤੇ ਛੋਟੇ ਜ਼ਖਮ ਵੀ ਠੀਕ ਹੋ ਜਾਣਗੇ
4: ਇਨਸ਼ਾਅੱਲਾ।
5: ਲੇਕਿਨ ਯਾਦ ਰੱਖੋ ਕਿ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਬਹੁਤ ਹੀ ਜ਼ਰੂਰੀ ਹੈ। ਹੁਨਰ ਰੱਬ ਤੁਹਾਡੀ ਵਾਲਦਾ ਮੋਹਤਰਮਾ ਨੂੰ ਇਨਸ਼ਾਅੱਲਾ ਸਿਹਤ ਯਾਬ ਕਰੇਗਾ
4: ਇਨਸ਼ਾਅੱਲਾ ਤਾਲਾ। ਯੂਸਫ ਭਾਈ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਨਸ਼ਾਅੱਲਾ ਤਾਲਾ ਤੁਹਾਡੀ ਵਾਲਦਾ ਸਿਹਤਯਾਬ ਹੋ ਜਾਣਗੇ। ਤੁਸੀਂ ਫਿਕਰ ਨਾ ਕਰੋ ਸੁਲੇਮਾਨ ਸਾਹਿਬ,
5: ਜੀ ਜੀ ਜੀ ਜੀ,
4: ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਪਾਣੀ ਛਾਣੀ ਪੀਓ ਤੇ ਮੈਂ ਆਪਣੀ ਡਿਊਟੀ ਸਰ ਅੰਜਾਮ ਦੇ ਕੇ ਹੁਣੇ ਆਈ।
5: ਠੀਕ।
4: ਮੋਹਤਰਮ ਭੈਣ ਭਰਾਓ, ਬਿਮਾਰੀਆਂ ਤੋਂ ਬਿਲਕੁਲ ਨਾ ਘਬਰਾਓ ਬਲਕਿ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਓ ਤੇ ਪੱਕੇ ਤੇ ਮੁਸਤਕਿਲ ਇਲਾਜ ਵਾਸਤੇ ਫੌਰਨ ਹੀ ਦਵਾਖਾਨਾ ਤੇ ਆਓ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਜ਼ਾਤੇ ਖੁਦ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ
5: ਜੀ,
4: ਮੈਂ ਵਾਪਸ ਆ ਗਈ ਹਾਂ, ਉਮੀਦ ਹੈ ਕਿ ਤੁਸੀਂ ਪਾਣੀ ਛਾਣੀ ਪੀ ਚੁੱਕੇ ਹੋਗੇ।
5: ਸਹਿਮਾ ਜੀ, ਪਾਣੀ ਤੇ ਪੀ ਲਿਆ ਲੇਕਿਨ ਛਾਣੀ ਦਾ ਕੋਈ ਇਲਮ ਨਹੀਂ।
4: ਸੁਲੇਮਾਨ ਸਾਹਿਬ, ਮੈਂ ਤੇ ਆਮ ਜ਼ਮਾਨ ਵਿੱਚ ਕਹਿ ਰਹੀ ਸਾਂ, ਬਹਰਹਾਲ ਇਹ ਸ਼ਾਨੀ ਸਾਹਿਬ ਵੀ ਬਜ਼ਰੀਆ SMS ਆ ਗਏ ਨੇ।
5: ਅੱਛਾ।
4: ਸੁਲੇਮਾਨ ਸਾਹਿਬ, SMS ਸ਼ਾਨੀ ਭੱਟ ਸਾਹਿਬ ਨੇ ਤਹਿਰੀਰ ਕੀਤਾ ਹੈ।
5: ਜੀ ਜੀ।
4: ਲਿਖਦੇ ਨੇ ਕਿ ਮੇਰੀ ਉਮਰ 24 ਸਾਲ ਹੈ।
5: ਅੱਛਾ।
4: ਮੈਂ ਆਪਣੀ ਸਿਹਤ ਦੇ ਹਵਾਲੇ ਨਾਲ ਬਹੁਤ ਹੀ ਪਰੇਸ਼ਾਨ ਹਾਂ ਕਿਉਂਕਿ ਮੈਨੂੰ ਜਿਸਮਾਨੀ ਤੌਰ ਤੇ ਬੇਹੱਦ ਕਮਜ਼ੋਰੀ ਤੇ ਸੁਸਤੀ ਜਿਹੀ ਰਹਿੰਦੀ, ਕਮਰ ਤੇ ਲੱਤਾਂ ਵਿੱਚ ਦਰਦ ਤੇ ਖਿਚਾਓ ਮਹਿਸੂਸ ਹੁੰਦਾ, ਥੋੜਾ ਜਿਹਾ ਕੰਮ ਕਰਾਂ ਤੇ ਚੱਕਰ ਆਉਣ ਲੱਗਦੇ ਨੇ, ਥੱਕਣ ਹੋ ਜਾਂਦੀ ਹੈ, ਮੇਰਾ ਵਜ਼ਨ ਵੀ ਘੱਟ ਗਿਆ ਹੈ ਤੇ ਹੱਥਾਂ ਦੀ ਰਗਾਂ ਸਾਫ ਨਜ਼ਰ ਆਉਂਦੀਆਂ ਨੇ। ਮੈਂ ਆਪਣੀ ਸਿਹਤ ਦੀ ਵਜ੍ਹਾ ਤੋਂ ਬਹੁਤ ਹੀ ਪਰੇਸ਼ਾਨ ਹਾਂ, ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
5: ਬੇਟਾ ਜੀ, ਛੋਟੀ ਉਮਰ ਵਿੱਚ ਜਿਸਮਾਨੀ ਕਮਜ਼ੋਰੀ ਦਾ ਹੋਣਾ ਬਹੁਤ ਹੀ ਫਿਕਰਮੰਦੀ ਦੀ ਗੱਲ ਹੈ ਤੇ ਇਹੋ ਜਿਹੀ ਕਮਜ਼ੋਰੀ, ਲੱਤਾਂ ਤੇ ਕਮਰ ਵਿੱਚ ਦਰਦ ਇਸ ਗੱਲ ਦਾ ਸਬੂਤ ਹੈ ਕਿ ਅੰਦਰੂਨੀ ਤੌਰ ਤੇ ਤੁਹਾਨੂੰ ਕੋਈ ਨਾ ਕੋਈ ਪੇਚੀਦਾ ਬਿਮਾਰੀ ਹੈ। ਬੇਟਾ ਜੀ, ਇਸ ਉਮਰ ਵਿੱਚ ਅਮੂਮਨ ਗੈਰ ਤਬੀਅਤ ਜ਼ਰਾਤ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਨਤੀਜੇ 'ਚ ਜਿਸਮਾਨੀ ਕਮਜ਼ੋਰੀ ਦੇ ਨਾਲ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ ਜਿਹੜੀ ਅਮਲੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ। ਬੇਟਾ ਜੀ, ਤੁਹਾਡੀ ਬਿਮਾਰੀ 100% ਕਾਬਲੇ ਇਲਾਜ ਹੈ, ਲੇਕਿਨ ਜ਼ਰੂਰੀ ਇਹ ਵੇ ਕਿ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਤਬੀਅਤ ਦੇ ਮੁਤਾਬਿਕ ਕੋਈ ਦਵਾਈ ਤਿਆਰ ਕਰ ਸਕਾਂ। ਤੁਸੀਂ ਬੇਫਿਕਰ ਰਹੋ, ਚੰਦ ਦਿਨ ਦੇ ਇਲਾਜ ਤੋਂ ਬਾਅਦ ਤੁਹਾਡੀ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
4: ਇਨਸ਼ਾਅੱਲਾ,
5: ਤੇ ਤੁਸੀਂ ਆਪਣੇ ਜਿਸਮ ਵਿੱਚ ਤਾਜ਼ਗੀ, ਕੁਵਤ ਤੇ ਤਵਾਨਾਈ ਮਹਿਸੂਸ ਕਰੋਗੇ
4: ਇਨਸ਼ਾਅੱਲਾ ਤਾਲਾ। ਜੀ ਭਾਈ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ, ਤੁਸੀਂ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਓਗੇ ਤੇ ਸਮਾਰਟ ਨਜ਼ਰ ਆਓਗੇ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਖੁਸ਼ੀ ਕੋਈ ਵੀ ਹੋਵੇ, ਲੱਡੂ ਦੇ ਬਗੈਰ ਖੁਸ਼ੀ ਦਾ ਕੋਈ ਸਵਾਦ ਹੀ ਨਹੀਂ, ਲੇਕਿਨ ਇਹ ਈਮੇਲ ਲੱਡੂ ਦੇ ਬਗੈਰ ਆਈ
5: ਓਹੋ ਸਹਿਮਾ ਜੀ, ਤੁਸੀਂ ਪੜ੍ਹੋ, ਲੱਡੂ ਤੁਹਾਨੂੰ ਮਿਲ ਜਾਣਗੇ।
4: ਮਿਲ ਜਾਂਗੇ
5: ਪ੍ਰੋਗਰਾਮ
4: ਤੋਂ ਬਾਅਦ। ਲਓ ਤੁਹਾਡੀ ਗਾਰੰਟੀ ਤੇ ਪੜ੍ਹਨੀ ਆ। ਸਲਮਾਨ ਸਾਹਿਬ, ਬਹੁਤ ਸਾਰੀ ਦੁਆਵਾਂ ਦੇ ਬਾਅਦ ਅਸਲਮ ਚੁਗਤਾਈ ਸਾਹਿਬ ਲਿਖਦੇ ਨੇ ਕਿ ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦੇਵਾਂਗਾ। ਅੱਲਾ ਪਾਕ ਦੀ ਮਿਹਰਬਾਨੀ ਤੇ ਰਹਿਮਤ ਨੇ ਤੁਹਾਡੀ ਬਿਹਤਰੀਨ ਦਵਾਈ ਦੇ ਨਤੀਜੇ ਵਿੱਚ ਅੱਲਾ ਪਾਕ ਨੇ ਮੈਨੂੰ ਬੇਟਾ ਦੀ ਖਾਸ ਰਹਿਮਤ ਹੋਈ ਹੈ
5: ਜਿਹੜੀ
4: ਸਾਡੇ ਤੇ ਨਾਜ਼ਿਲ ਹੋਈ ਹੈ। ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ ਤੇ ਤੁਹਾਡਾ ਮਰਤਬਾ ਬੁਲੰਦ ਕਰੇ ਤੇ ਹਰ ਦੁਖੀ ਮਰੀਜ਼ ਤੁਹਾਡੇ ਇਲਾਜ ਨਾਲ ਇੰਝ ਹੀ ਸਿਹਤਯਾਬ ਹੋ ਜਾਏ। ਆਮੀਨ।
5: ਮੋਹਤਰਮ ਅਸਲਮ ਭਾਈ, ਮੈਂ ਆਪਣੇ ਸੋਹਣੇ ਰੱਬ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਕਿ ਉਸ ਪਾਕ ਜ਼ਾਤ ਨੇ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਾਲੀ ਸਲਮ ਦੇ ਸਦਕੇ ਮੇਰੇ ਇਲਾਜ ਨੂੰ ਕਾਮਯਾਬੀ ਦਿੱਤੀ ਤੇ ਤੁਹਾਡੇ ਵਾਸਤੇ ਸ਼ਿਫਾ ਤੇ ਖੁਸ਼ੀ ਦਾ ਜ਼ਰੀਆ ਬਣਾਇਆ।
4: ਬਿਲਕੁਲ।
5: ਸੋਹਣਾ ਰੱਬ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਹਮੇਸ਼ਾ ਸਿਹਤ ਤੰਦਰੁਸਤੀ ਅਤਾ ਫਰਮਾਏ।
4: ਆਮੀਨ।
5: ਮੇਰੇ ਭਾਈ, ਪੁਰਖਲੂਸ ਦੁਆਵਾਂ ਦਾ ਸ਼ੁਕਰੀਆ। ਤੁਸੀਂ ਇੱਕ ਕੰਮ ਜ਼ਰੂਰ ਕਰਨਾ, ਉਹ ਇਹ ਵੇ ਕਿ ਇਸ ਖੁਸ਼ੀ ਦੇ ਮੌਕੇ ਤੇ ਗਰੀਬ ਤੇ ਮੁਸਤਹਿਕ ਅਫਰਾਦ ਨੂੰ ਖਾਣਾ ਜ਼ਰੂਰ ਖਿਲਾਉਣਾ, ਕਿਉਂਕਿ ਤੁਸੀਂ ਅਹਿਲੇ ਜ਼ਮੀਨ ਤੇ ਕਰਮ ਕਰੋਗੇ ਤੇ ਸੋਹਣਾ ਰੱਬ ਤੁਹਾਡੇ ਤੇ ਰਹਿਮ ਫਰਮਾਏਗਾ। ਮੈਂ ਇੱਕ ਵਾਰੀ ਫੇਰ ਦੁਆ ਗੂੰਵਾਂ ਕਿ ਅੱਲਾ ਪਾਕ ਹਰ ਬੇ ਔਲਾਦ ਨੂੰ ਔਲਾਦ ਦੀ ਨਿਮਤ ਅਤਾ ਫਰਮਾਏ।
4: ਆਮੀਨ ਬਲਕਿ ਸੁਮਾ ਆਮੀਨ। ਮੋਹਤਰਮ ਅਸਲਮ ਸਾਹਿਬ, ਸੁਲੇਮਾਨ ਸਾਹਿਬ ਦੂਜੀ ਗੱਲ ਕਹਿਣਾ ਭੁੱਲ ਗਏ ਨੇ ਕਿ ਤੁਸੀਂ ਫਾਇਮਾ ਨੂੰ ਲੱਡੂ ਜ਼ਰੂਰ ਖਵਾਉਣੇ ਨੇ, ਕਿਉਂਕਿ ਲੱਡੂਆਂ ਦੇ ਬਗੈਰ ਤੇ ਹਰ ਖੁਸ਼ੀ ਅਧੂਰੀ ਹੁੰਦੀ ਹੈ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸ਼ੂਗਰ ਪਲੱਸ ਯਾਨੀ ਸ਼ੂਗਰ ਜਿਸਮਾਨੀ ਕਮਜ਼ੋਰੀ, ਇਹ ਅਨਵਰ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ, ਮੇਰੀ ਉਮਰ 42 ਸਾਲ ਹੈ, ਮੈਨੂੰ 4 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ। ਮੈਂ ਤੁਹਾਡੇ ਕੋਲੋਂ ਸ਼ੂਗਰ ਦੀ ਦਵਾਈ ਮੰਗਵਾਈ ਸੀ
5: ਜਿਹਦੇ
4: ਨਾਲ ਅਲਹਮਦੁਲਿਲਾ ਸ਼ੂਗਰ ਕੰਟਰੋਲ ਰਹਿੰਦੀ ਹੈ, ਲੇਕਿਨ ਕਾਫੀ ਦਿਨਾਂ ਤੋਂ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਜਿਸਮਾਨੀ ਕੁਵਤ ਜਿਹੜੀ ਹੈ ਉਹ ਬਤਦਰੀਜ ਕਮ ਹੋ ਰਹੀ ਹੈ। ਮੈਂ ਇੱਕ ਦੋਸਤ ਦੇ ਆਖਣ ਤੇ ਇੰਪੋਰਟਡ ਗੋਲੀਆਂ ਵੀ ਇਸਤੇਮਾਲ ਕੀਤੀਆਂ ਜਿਹਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਅਪ ਹੋ ਗਿਆ। ਫਿਰ ਮੈਂ ਦੂਜੀ ਵਾਰੀ ਉਹ ਗੋਲੀਆਂ ਇਸਤੇਮਾਲ ਨਹੀਂ ਕੀਤੀ। ਮੈਂ ਤੇ ਆਪਣੀ ਇਸ ਕਮਜ਼ੋਰੀ ਤੋਂ ਬਹੁਤ ਹੀ ਪਰੇਸ਼ਾਨ। ਸੁਲੇਮਾਨ ਸਾਹਿਬ, ਤੁਸੀਂ ਤੇ ਮਾਸ਼ਾਅੱਲਾ ਇਹੋ ਜਿਹੇ ਮਸਾਇਲ ਦੇ ਐਕਸਪਰਟ ਤਬੀਬ ਹੋ। ਪਹਿਲੀ ਵਰਗੀ ਕੋਈ ਖਾਸ ਬਿਹਤਰੀਨ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਬਹਾਲ ਹੋ ਜਾਏ ਤੇ ਮੈਂ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਸਕਾਂ ਜੀ।
5: ਅਨਵਰ ਭਾਈ, ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਮੇਰੇ ਕੋਲ ਆਏ ਸੋ, ਮੈਂ ਤੁਹਾਨੂੰ ਉਦੋਂ ਹੀ ਗਾਈਡ ਕੀਤਾ ਸੀ ਕਿ ਸ਼ੂਗਰ ਦੀ ਮੌਜੂਦਗੀ 'ਚ ਅਸਾਬੀ ਕਮਜ਼ੋਰੀ ਦਾ ਹੋਣਾ ਲਾਜ਼ਮੀ ਅਮਰ ਹੈ, ਲਿਹਾਜ਼ਾ ਇਹਦਾ ਇਲਾਜ ਵੀ ਜ਼ਰੂਰੀ ਹੈ।
4: ਬਿਲਕੁਲ।
5: ਬਹਰਹਾਲ, ਹੁਣ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਦਵਾਈ ਦਾ ਨਾਗਾ ਨਹੀਂ ਕਰਨਾ ਤੇ ਨਾ ਹੀ ਕੋਈ ਦੂਜੀ ਕੁਵਤ ਬਖਸ਼ ਗੋਲੀਆਂ ਖਾਣੀਆਂ ਨੇ, ਕਿਉਂਕਿ ਇਹੋ ਜਿਹੀ ਗੋਲੀਆਂ ਹਾਰਟ ਅਟੈਕ ਦਾ ਬਾਇਸ ਹੁੰਦੀਆਂ ਨੇ। ਮੇਰੇ ਮੋਹਤਰਮ ਭਾਈ, ਜਦੋਂ ਤੁਹਾਡੇ ਕੋਲ ਇਸ ਕਮਜ਼ੋਰੀ ਦਾ ਪੱਕਾ ਤੇ ਮੁਸਤਕਿਲ ਇਲਾਜ ਮੌਜੂਦ ਹੈ ਤੇ ਫਿਰ ਇਹੋ ਜਿਹਾ ਰਿਸਕ ਲੈਣ ਦੀ ਕੀ ਜ਼ਰੂਰਤ ਹੈ? ਮੇਰੇ ਮੋਹਤਰਮ ਭਾਈ, ਤੁਸੀਂ ਬੇਫਿਕਰ ਹੋ ਜਾਓ, ਤੁਹਾਡੀ ਇਹ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਮੇਰਾ ਨਾਗਾ ਇਸਤੇਮਾਲ ਕਰਨਾ, ਹੁਣੇ ਰੱਬ ਦੀ ਕਰਮ ਨਵਾਜ਼ੀ ਨਾਲ ਅਸਾਬ ਤੇ ਪੱਠਿਆਂ ਨੂੰ ਤਾਕਤ ਮਿਲੇਗੀ ਤੇ ਤੁਸੀਂ ਸ਼ੂਗਰ ਦੇ ਬਾਵਜੂਦ ਪੂਰ ਸਕੂਨ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ
4: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ
5: ਜੀ, ਜੀ
4: ਦਿਲ ਤੇ ਕਰਦਾ ਕਿ ਖਤ ਵੀ ਪੜ੍ਹਦੀ ਰਹਾਂ ਤੇ ਗੁਫ਼ਤਗੂ ਵੀ ਜਾਰੀ ਰਵੇ, ਲੇਕਿਨ ਪ੍ਰੋਗਰਾਮ ਖਤਮ ਹੋਣ ਦੀ ਲਾਈਟ ਚੱਲ ਗਈ ਜੀ। ਲਿਹਾਜ਼ਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਮਾਮ ਤਰ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ।
5: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੇ ਦੀਗਰ ਅਰਕਾਨ ਦਾ ਵੀ ਬਹੁਤ ਬਹੁਤ ਸ਼ੁਕਰੀਆ
4: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਜਾਨ ਛੁਡਾਓ, ਜਿਹਦੇ ਲਈ ਪਾਕਿਸਤਾਨ ਦੇ ਮੰਨੇ ਤਨੇ ਤੇ ਆਲਮਗੀਰ ਸ਼ੋਹਰਤ ਯਾਫਤਾ ਤਬੀਬ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ।
6: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237-2760 ਯਾਨੀ 04237-2760
4: मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhanalhr@gmail.com जी सोने भैन भ्राओ अल्लाह पाक तुहानू हमेशा सेहतमंद ते खुशखुरम रखे इस दुआ दे नाल ही अपनी भैन साइमा नू इजाजत दियो अगले प्रोग्राम विच फिर मिलांगे उस वेले तक खुदा हाफिज
0: सुर और संगीत साजो आवाज आपका मनपसंद रेडियो चैनल FM 101

ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।